0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦਿ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

0: परथाए साखी महापुरुख बोल दे।
1: सच्चे पातशाह धन गुरु अमरदास साहिब जी, श्लोक महला तीजा। श्लोक दे विच सानू समझाउंदे आ परथाए साखी महापुरख बोल दे। जेडे रब दे बंदे अकाल पुरख वाहिगुरु दे भेजे होए महापुरख, जिन्हां विच साडे गुरु साहिबान, भगत साहिबान अते होर जिन्हां ने रब दी प्राप्ति कीती, ओ अकाल पुरख वाहिगुरु दे प्यारे, जदों कोई किसे दे बाबत फरमान बचन सुणाउंदे आ जां जदों असी साखियां सुणदे आ, जिवें कि जोत रूप हर आप गुरु नानक कहायो, पहले पातशाह ने दीन दुनिया दे उत्ते आ के जगत जलंदे नूं तारन वास्ते प्रकाश धारिया अते निर्मल वक्खरा निराला सिख पंथ स्थापित कीता, सिख कौम नूं जन्म दिता, तां सच्चे पातशाह जी ने अपनियां उदासियां दे विच बेअंत ही पापियां नूं, माड़े कर्म करन वालियां नूं सुधारिया। ओ असी इतिहासक साखियां पढ़दे हां, जिवें कौडा राक्षस ते सज्जन ठग ते होर अनेकां लकाई दा भला कीता, पर ओह जिहड़ी साखी असी पढ़दे हां ओह भावें सज्जन ठग दे परथाए होवे, भावें कौडे दे परथाए होवे, ओह सारी दुनिया नूं जिहड़ा उपदेश आ ओह सच दा, वाहिगुरू दे डर दा, सच्चे मार्ग ते चलण दा, ओह सारिआं दे वास्ते सांझा। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰਿਆ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ਼ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ਼ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ਼ ਧਾਰਮਿਕ ਪਹਿਰਾਵਾ ਪਾਇਆਂ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ਼ ਤੇ ਸਿਰਫ਼ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਅਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆਂ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆਂ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਅਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ ਕਿਵੇਂ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕਹਿੰਦੇ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚਾ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ, ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸਦਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ, ਸੇਵ ਹਰ ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ, ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਉਤਪਦ ਪਰਲੋ ਆਪ ਨਿਰਾਲਾ,
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नूं केवल सिर्फ हवा दे उत्ते चला रहा। जदों ओ हवा नूं खिंचदा ओ साहां नूं खिंच लैंदा तां बंदे दी मौत हो जांदी आ जदों ओहदे साह पूरे हो जांदे आ। सो इहो जिहा जिहड़ा अचरज ते हैरानी जनक खेल आ ओ रब अकाल पुरख वाहिगुरू ने बरताया है।
1: पार अठारहे मालण तेरी।
0: सच्चे पातशाह जी फरमाउंदे ने कि जिन्नी भी दुनिया की खलकत आ बनस्पति आ ओ तेरी मालण है हे वाहिगुरू।
1: चोर ढुलै पवन लै फेरी।
0: जिहड़ी हवा वा ओ मनो रब दे उत्ते चोर कर रही आ दिन रात ओदी सेवा विच लगी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, ਨੀਅਰ

ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120, 4150, 109th ਐਵੀਨਿਊ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast, Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੁਰ ਰਖਵਾਲਾ ਹੋਆ, ਸਤਿਗੁਰ ਰਖਵਾਲਾ।

0: ਗੁਰ ਰਾਮਦਾਸ, ਗੁਰ ਰਾਮਦਾਸ ਰੱਖੋ ਸ਼ਰਨਾ।
1: ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ, ਧੰਨ ਧੰਨ ਸਾਹਿਬ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਢੁੰਡੇ ਅਸਰਾ ਜੇ ਕੀ ਧੁਨੀ ਸਲੋਕ ਮਹਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾਲਾ ਗੀ ਵਾਰ ਮਹਲਾ ਦੂਜਾ ਜੇ ਸਾਉ ਚੰਦਾ ਯੁਗ ਵੈ ਸੂਰਜ ਚੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿਣ ਕੋਹਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਅਪ ਸੁਚੇਤ ਛੁੱਟੈ ਤਿਲਬਾੜ ਜਿਉ ਸੁਝੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਐ ਫੁਲੀਐ ਬਪੜੇ ਪੀ ਤਨ ਵਿੱਚ ਸੁਆਹਾ ਪੌੜੀ ਆਪੇ ਨੈ ਆਪ ਸਾਜਿਓ ਆਪੀ ਨੈ ਰਚਿਓ ਨਾ ਤੁਇ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਤਤ ਕਰਤ ਆਪੂ ਉਸ ਦੇ ਬਹਿ ਕਰੈ ਪਸਾਉ ਤੁਝ

ਦਾਤਾ ਕਰਤਾਪ ਤੂੰ ਤੁਸ ਦੇ ਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸਹਿ ਦੇ ਸਹਿ ਜਿੰਦ ਕਵਾ ਡਿੱਠੋ ਚਾਓ ਕਰਾ ਸਿੰਧਿੱਠੋ ਚਾਓ।

0: ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲਖੋ ਸੱਚੇ ਸਪਾਨ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧੈਣ ਸੱਚ ਜੋ ਮਰ ਜੰਮੇ ਸੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਚਲ ਥਾਓ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਪੁੱਜੇ ਸਭ ਭਾਓ ਵੱਡੀ ਵਡਿਆਈ ਪੁੱਛਣਾ ਦਾਤ ਵੱਡੀ

0: ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੇ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋ ਵਿਸਮਾਦ ਵਿਜੋ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜ਼ੂਰ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਪੂਜਨ ਪੂਰੇ ਭਾਵ ਮਹੱਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ ਕੁਦਰਤ ਪੌਣ ਪਾਣੀ

0: ਜਨਮ ਗਵਾਇਆ, ਜਨਮ ਗਵਾਇਆ।
1: ਔੜੀ ਆਪੀ ਨੇ ਭੋਗ ਭੋਗਿਆ, ਪਸਮਣ ਭਾਉ ਸਦਾਇਆ, ਵੱਡਾ ਹੋਆ ਦੁਨੀਦਾਰ ਕਾ ਸੰਗਤ ਘੱਟ ਚਲਾਇਆ। ਅੱਗੇ ਕਰਨੀ ਕੀ ਵਹਿਲੇ ਕਾ ਕਰ ਸਮਝਾਇਆ, ਥਾਉ ਨਾ ਹੋਵੇ ਪੌਦੇ ਹੀ ਸੁਣੀਏ ਕਿਆ ਰੁਆਇਆ। ਮਨ ਦਾ ਜਨਮ ਗਵਾਇਆ, ਮਨ ਦਾ ਜਨਮ ਗਵਾਇਆ।
0: ਦੀਨ ਦਿਆਲ ਸੁਣ ਬੇਨਤੀ, ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹਉ ਮਾਗੋ ਸ਼ਰਣ ਹਰ ਨਾਮ ਕੀ, ਹਰ ਹਰ ਮੁਖ ਪਾਇਆ।

ਪਹਿਲਾ ਪਹਿਲਾ ਭੈ ਵਿੱਚ ਬਨਵ ਹੈ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇ ਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੈ ਆਵੈ ਪੂਰ ਸਗਲਿਆ ਪੌ ਲਿਖਿਆ ਸਿਰ

0: ਨਾਨਕ ਨਿਰਭਉ ਨਿਰੰਕਾਰ ਸੱਚ ਏ ਪਹਿਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਵਾਲ ਕੀਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗ ਤੇ ਗੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਸਪਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾ ਕਾਸੇ ਤਨ ਹੋਵੇ ਚਾਰ ਗਿਆਨ ਗੱਲੀ ਢੁੰਦੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਨ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਥੋੜੀ ਨਦਰ ਕਰੇ ਜੇ ਆਪਣੀ ਨਦਰ ਦੀ ਸਤਿਗੁਰ ਪਾਇਆ ਇਹ ਜੀ ਪੌਦੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਗੋਬੇ ਗੋਪੀਆਂ ਪਹਿਰ ਤਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜਨ ਜਾਲ ਨਾਨਕ ਮੂਸੇ ਗਿਆਨਵੀ ਹੋਣੀ ਹਾਏ ਗਿਆ ਜਮਕਾ ਮਹੱਲਾ ਪਹਿਲਾ
1: ਵਾਇਨ ਚੇਲੇ ਨੇ ਚੁਣਗੁਰ ਪੈਰ ਹਿਲਾਏ ਨੇ ਫਿਰਨ ਸਿਰ ਉੱਡ ਉੱਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਗੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਐ ਝਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤਰ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ।

0: ਆਖ ਕਾਇਆ ਤੇ ਲੋੜਾ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਚਿੱਤਰ ਵਾੜਾ ਪਰ ਹੈ ਜਰਵੇਸ ਕਰੇਂਦੀ ਆਈਏ ਤੋਰ ਹੈ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
1: ਔੜੀ ਨਾਮ ਕਰਮ ਨਿਕਾਰ ਹੈ ਨਾਲੇ ਨਰਕ ਨਾ ਜਾਈਏ ਜੀ ਉਹ ਸਭ ਤੇ ਸਾਦੇ ਖਾਦੇ ਆਈਏ ਜੇ ਲੋੜਾ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਜੇ ਜਰਵਾਣਾ ਪਰ ਹਰ ਜਰਵੇਸ ਕਰੇਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

0: ਮੁਸਲਮਾਨਾਂ ਸਿਰਫ ਸਰੀਅਤ ਪੜਤਰੇ ਵਿੱਚ ਬੰਦੇ ਸਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਾਲਾਨ ਦਰਸ਼ਨ ਰੂਪ ਅਪਾਰ ਕੀਰਤਨਾ ਵੇ ਅਰਚਾ ਪੂਜਾ ਦਰਵਾਸ ਵੇਪਾਰ ਜੋਗੀ ਸੁਣ ਧਿਆਉਣ ਜਿੱਥੇ ਅਲਖ ਨਾਮ ਕਰਤਾ ਸੁਖ ਮੁਰਤ ਨਾਮ ਨਿਰੰਜਨ ਸਤੀਆ ਮਨ ਸੰਗਤੋਂ ਗੁਬਜੇ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਇਆ ਤੇ ਕੁੜਿਆਰਾ ਖਾਰਾ ਪਾਵੇ ਕਾਰ ਇੱਕ ਹੋਦਾ ਖਾਏ ਚਲੇ ਅਥਾਊ ਤਿਨਾ ਪੀ ਕਾਏ ਕਾਰ ਜਲ ਥਲ ਜੀਆਂ ਪੁਰੀਆਂ ਲੋਹ ਕਾਰਾ ਕਾਰ ਓਏ ਜੀ ਆਕੇ ਸੋ ਤੂੰ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾ ਭੁੱਖ ਸਰਾਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਰਹੇ ਦਿਨ ਰਾਤੀ ਗੁਣਿਆ ਪਛਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਘੁਮਿਆਰ ਘਾਟ ਪਾਂਡੇ ਇੱਟਾ ਕੀਆ ਜੜ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇ ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਖ ਸੁਣਾ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ

ਜਾਪ ਰੱਖਿਓ ਨਿਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਗਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਜਿਤ ਲਾਇਆ ਜਗ

ਚੜ੍ਹੈ ਸਮਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ ਗੁਰ ਅਮ

0: ਪਹਿਲਾ ਪੁਰਖਾਂ ਬਿਰਖਾਂ ਤੀਰਤਾ ਤੱਟਾਂ ਮੇਗਾ ਖੇਤਾ ਦੀਪਾਂ ਲਵਾਂ ਮੰਡਲਾ ਖੰਡਾਵਰ ਭੰਡਾ ਅੰਡ ਜੇ ਰਜੂਤ ਪੁਰਾ ਹਾੜੀ ਸੇਤ ਜਾ ਸੋਮਤ ਜਾਣੇ ਨਾਨਕ ਸਾਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਗਿਆ ਸਭ ਮਾੜੇ ਸਭਨਾ ਕਰਤੇ ਇਹ ਕਰਨਾ ਕੀ ਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਦੁਆਰੀ ਸਵਸਤਿਸ ਦੀ ਬਾਹਣੀਆਂ ਪਾਤੋ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਟਿੱਕਾ ਕਹਿ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪਿ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗ ਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਆ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੇ ਸਾਣ ਔੜ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿਰ ਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ।

0: ਏਕ ਤੋ ਜਿਨ ਸਚੋ ਸੱਚ ਵਰਤਾਇਆ ਜਿਸ ਤੋਂ ਕਿਤੇ ਸਿਮਰੇ ਸੱਚ ਤਤਰੀ ਸੱਚ ਕਮਾਇਆ ਸਤਿਗੁਰੂ ਨੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੇ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹਿਆ ਵਿੱਚ ਦੁਨੀਆਂ ਕਾਹਿਆ
1: ਮੇਰੇ ਹਰ ਪ੍ਰੀ

ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸ਼ਾਹ ਹੋਵੇ ਦੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰਾ ਪਹਿਰੇ ਅਹਿਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੇ ਕੁੱਟਣ ਸੂਤਾ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣ, ਹਲ ਮਲ ਖਾਈ ਸਿਰਾਈ ਪਾਈ, ਮੂਰਖ ਅੰਧੇ ਪਤ ਗਵਾਇ, ਬਿਨ ਨਾਵੇ ਕਿਛ ਤਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਜਾਣੇ ਫਿਰ ਪਛਤਾਣੀ, ਸਤ ਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਧੇ ਸਹਿ ਤੇ ਨਹਿ ਕੇਵਲ, ਮੈਂ ਸ਼ਬਦ ਜਲਾਏ, ਪੌੜੀ ਭਗਤ ਤੇਰੇ ਮਨ ਭਾਮ ਦੇ, ਦਰਸੋ ਹਰ ਕੀਰਤ ਕਾਮ ਦੇ, ਨਾਨਕ ਕਰਮਾ ਪਾ ਹਰੇ ਦਰ ਢੋਲ ਲੈਣੀ ਕਾਮ ਦੇ, ਇੱਕ ਮੂਲ ਨ ਬੁੱਝਣ ਆਪਣੇ।

ਦੇ ਦਰਸੋਹਨ ਕੀਰਤ ਗਾਮ ਦੇ ਨਾਲ ਮੈਂ ਬਾਹਰੇ ਦਾ ਢੋਣਾ ਲੈਣੀ ਧਾਮ ਦੇ ਇੱਕ ਮੁੱਲ ਨਾ ਬੁੱਝਣ ਆਪਣਾ ਅਣਹੋਂ ਦਾ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੁਰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ।

ਹਾਰ ਕੂੜ ਮੰਡਪ ਕੂੜ ਮਾਲੀ ਕੂੜ ਬੈਸਨ ਹਾਰ ਕੂੜ ਹੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਹੋਇਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਪਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਮਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹਲਾ ਪਹਿਲਾ ਸੱਚ।

0: ਅੱਜ ਕਾਲ ਕੂੜ ਵਰਤਿਆ ਕਾਲ ਕਾਲਕ ਬੇਕਾਲ ਬੀਓ ਬੀਜ ਪਤ ਲੈ ਗਏ ਆਪਿਓ ਗਵੈਦਾ ਜੇ ਇੱਕ ਹੋਏ ਤਾਂ ਗਵੈ ਰੁਤੀ ਹੋ ਤੂ ਹੋਏ ਨਾਨਕ ਪਾਏ ਬਾਰਾ ਘੋਰੇ ਰਾ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਾਵਤਨ ਹੋਏ ਨਾਨਕ ਭਗਤੀ ਜੇਰ ਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ
1: ਲਾਪਾ ਦੇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਤਾਮ ਨੇ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਧੀਰੇ ਇਤ ਗਿਆਨ ਵੀ ਹੋਣੀ ਪਾਏ ਮਰੇ ਮੁਰਦਾਰ ਗਿਆਨੀ ਨੱਚੇ ਬਾਜੇ ਬਾ ਬੈਰੂ ਕਰੇ ਸਿਗਾਰ ਉੱਚੇ ਕੁਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਏ ਨਾਨਕ ਤੋ ਲਿਆ ਜਾਪੇ ਮਹਲਾ ਪਹਿਲਾ
0: ਵਧੀ ਸਵਾ ਜਗ ਨਾਨਕਾ ਸੱਚਾ ਵੇਖੇ ਸੋ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਵਨ
1: ਜਿਨ ਕੀ ਲੇਖੇ ਪਤ ਪਵੇ ਸੇ ਪੌੜੀ ਧੁਰ ਕਰਮ

ਸਤ ਸਮਾਇਆ ਸਤ ਸਮਾਇਆ ਸਤ ਸਮਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦਿੱਤਾ ਬੁਝਾਇਆ ਸਹਿ ਸਤ ਸਮਾਇਆ।

0: दारु सुख रोग पया जस सुख ताम ना होय तू करता करना मैं ना इजा हो करी ना होय बलहारी कुदरत वस्या तेरा अंतर जाई लख्या रहाओ जात मैं जोत जोत मैं जाता अकल कला भर पूरा हो तू सच्चा साहिब सिस वाले हो जिनकी तिस पार पया कहो नानक करते किया बाता कहो नानक करते किया बाता ਜੋਗ ਚ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਦੇਦ ਸ਼ਬਦੰ ਬ੍ਰਹਮਣ ਹੈ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਤਾਕਰਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕਉ ਜਾਣੈ ਭੇਵ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਬੇਵਾ ਦੇਵ ਦੇਵਾ ਤਯਾਤਮਾ ਆਤਮਾ

0: ਸਵਾਮੀ ਸਾਧਨਾ ਮਾਰੀਐ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਵਿਚਾਰੀਐ, ਐਸੀ ਕਲਾ ਨਾ ਖੇਡੀਐ, ਰਿਹਾ ਹਾਰੀਐ, ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੈ ਸੁ ਅੱਗੇ ਮਾਰੀਐ, ਮੋਹ ਚੱਲੈ ਸੁ ਅੱਗੇ ਮਾਰੀਐ।
1: ਦਰਸ਼ਨ ਮੰਗੋ ਦੇਹ ਪਿਆਰੇ, ਦਰਸ਼ਨ

ਨਾਥ ਸ੍ਰੀ ਧਰ ਰਾਖ ਲੈ ਹੋ ਨਾਨਕ ਕੇ ਸਵਾਮੀ।

ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ।

0: ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਥਿਉ ਰਉ।
1: ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ, ਖਾਣ ਪਾਨ ਸੌਦੇ ਸੁਖ ਪੁੱਚਤ ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਹਰ ਬੰਧਵ ਬੂਜਨ ਕੀ ਸਭ ਸੂਝ ਪਰੀ, ਬਰਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ। ਰਿਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ, ਕਰ ਗਏ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ। ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ, ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ।

ਭਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸਿਓ ਮੋਹ ਬੜੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ।

ਰੰਗ ਨਾ ਕਹੂ ਦਿਸ਼ਟ ਨਿਹਾਰੋ, ਕੋਟ ਨਾ ਓਟ ਨਾ ਕੁਛ ਨਾ ਛੋਟਾ, ਕਰਤ ਵਿਕਾਰ ਦਹੁ ਕਰ ਚਾਰੋ, ਮਿੱਤਰ ਨਾ ਪੁੱਤਰ ਕਤਰ ਸਾਜਨ ਸਖ, ਉਲਟਤ ਜਾਤ ਬਿਰਹ ਕੀ ਸ਼ਾਰੋ, ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ।

0: ਮਾਣ ਮਾਣ ਦਮਗ ਜੋਹਨ ਈਤ ਚੀਤ ਦੇ ਲੇਲੇ ਪਾਰੀ ਸਾਜਨ ਸਹਿਨ ਮੀਤ ਸੁਤ ਪਾਈ ਤਾਹੂ ਤੇਲੇ ਰਖੀ ਨਰਾਰੀ ਤਾਮਨ ਪਾਵਨ ਕੂਰ ਕਮਨ ਇਹ ਬਿਦ ਕਰਤ ਔਧ ਧਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਪ੍ਰਮਿਉ ਅਤ ਪਾਰੀ ਖਿਨ ਪਲ ਚਸਾ ਨਾਮ ਨ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
1: ਬ੍ਰਹਮਾ ਦਿਕ ਸਿਵ ਸੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਨ ਤਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾਂ ਕੋ ਮਰਮ ਨ ਪਾਵਤ ਪ੍ਰੇਮ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ।

ਸਤ ਜੁਗ ਤੈ ਮਾਣਿਓ ਛਲਿਓ ਬਲ ਭਾਵਨ ਪਾਇਓ ਤ੍ਰੇਤਯ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ

ਧਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ।

ਅਨਸ ਸਹਿਜ ਸੁਪਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮਦੀ, ਨੂਰ ਅਰਸਾਂ ਕੁਰਸਾਂ, ਉਦਰਿਠੇ ਸੱਚੇ ਪਾਤ ਸਹਾਮਲ ਜਨਮ ਜਨ, ਸੱਜਣ ਸੱਚਾ ਪਾਤ ਸਿਰ ਸਾਂਦ, ਜਿਸ ਪਾਸ ਬੈਠਿਆ ਸੋਹੀ ਸਭਨਾ ਦਾਵੇ, ਸੱਜਣ ਸੱਚਾ ਪਾਤ ਸਾਹੋ ਸਿਰ ਸਾਂਦ, ਜਿਸ ਪਾਸ ਬੈਠਿਆ ਸੋਹੀ ਸਭਨਾ ਦਾਵੇ ਸਾਹੋ, ਸਤਨਾਮ ਸ੍ਰੀ ਵਾਹਿਗੁਰੂ।

ਮਹੱਲਾ ਪੰਜਵਾ। ਛੰਤ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ।

ਤਨ ਮਨ ਦਿੱਤਾ ਭਵ ਜਲ ਜਿੱਤਾ, ਚੋਕੇ ਕਾਣ ਜਮਾਣੀ ਅਸਥਰ ਥੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੀ ਸੋ ਕਰ ਲੱਦਾ ਸਹਿਜ ਸਮਦਾ, ਹਰ ਕਾ ਨਾਮ ਅਧਾਰਾ।

ਸੱਚ ਸ਼ਬਦ ਧਿਆਇਆ ਮੰਗਲ ਗਾਇਆ, ਚੋਕੇ ਮਨੋ ਅਦੇਸਾ। ਸੋ ਪ੍ਰਭ ਪਾਇਆ ਕਤਹਿ ਨਾ ਜਾਇਆ, ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਪਾਣਾ ਸੱਚਾ ਮਾਣਾ,

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਬੜਹੰਸ ਮਹੱਲਾ ਪੰਜਵਾਂ ਛੰਤ ਕਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਿਲ ਲੱਧਾ ਜੀ ਰਾਮ ਪਿਆਰਾ ਰਾਮ। ਇਹੋ ਤਨ ਮਨ ਦਿੱਤੜਾ ਬਾਰੋ ਬਾਰਾ ਰਾਮ।

0: ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਹੋ ਜੁਗ ਜੁਗ ਫਿਰ ਵਟਾਈਏ ਗਿਆਨੀ ਬੂਝੇ ਤਾ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਓ ਤ੍ਰਿਤ ਰਥ ਜਤੇ ਕਾ ਜੋਰ ਅਗੇ ਰਥਵਾਓ ਦੁਆਪਰ ਰਥ ਤਪੇਗਾ ਸਤ ਅਗੇ ਰਥਵਾਓ ਕਾਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾਓ ਮਹਲਾ ਪਹਿਲਾ
1: ਸ਼ਾਂਤ ਹੈ ਸਿਤੰਬਰ ਸਵਾਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਕੋ ਸੱਚ ਸਮਾਵ ਰਿਕ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲੈ ਪ੍ਰਛ ਜਾਏ ਨਾਨਕ ਤਉ ਮਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਦ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਮਣ ਹੁਆ ਨਾਉ ਖੁਦਾਈ ਅਲੋਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ ਸਦਾ ਤਉ ਨਾਨਕ ਮੁਖ ਅੰਤਰ ਪਾਏ।

ਚੰਨ ਜੰਦੀ ਐਨੀ ਨੇਤਰੀ ਜਗਤ ਨਿਹਾਲਿਆ। ਕਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ। ਸਤਿਗੁਰ ਹੈ ਬਹਿਤਾ ਵਿਰ ਵੈਕਣੇ ਵਿਚਾਰਿਆ, ਕਰ ਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਈ ਤੇਰੇ ਅੰਗਦ ਗੁਰੁ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ

ਚਰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚ

ਗਿਆ ਹੈ ਕਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਮਲ ਰੁਖ ਸਰਾਇਰਾ ਅਤ ਦੀਰਗ ਅਤ ਮੁਤ ਹੋਏ ਜੇ ਆਵੇ ਆਸਕਾਰ ਜਾ ਇੰਦਰਾ ਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਹੋਏ ਪਤ ਮਿਟ ਜਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਅਰਥ ਰਾਜੂ ਤੋ ਲਈਏ ਨਿਵੇ ਸੋ ਗੋ ਰਹੋ ਪ੍ਰਾਪਤੀ ਦੂਣਾ ਨਿਵੇ ਜੋ ਹੰਤਾ ਮਿਰ ਗਾ ਸੀਸ ਨਿਵਾਏ ਖਿਆਤੀ ਹੈ ਜਰ ਦੇਖ ਸੁਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਵਿਪੋਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟਿੰਗ ਧੋਤੀ ਵਸਤਰ ਕਪਾਟੰ ਜੇ ਚਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਕਹੋ ਨਾਨਕ ਨਿਸ਼ਚੋ ਤਿਆਗ ਵਿਣ ਸਤਿਗੁਰ ਬਾਟ ਨਾ ਪਾਵੇ ਔੜ ਕੱਪੜ।

0: ਆਇਆ ਕੱਪਾ ਸੰਤੋਖ ਸੂਜਤ ਗਰੀ ਸਤ ਵਟ ਇਹ ਜਿਨੇ ਉਜੀ ਕਾਹੇ ਤਾਂ ਪਾਂਡੇ ਪੱਤ ਨਾ ਟੁੱਟੇ ਨਾ ਮਨ ਲਗੇ ਨਾ ਜਲੇ ਨਾ ਜਾਏ ਤਨ ਸਮਾਨ ਸਨਾਨ ਕਰ ਜੋਗਰ ਚੱਲੇ ਪਾਏ ਚੌਕੜ ਮੁਲਣੇ ਅਬੇ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮ ਥਿਆ ਹੋ ਮੂਆ ਉਚਰਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਨਹਿਜੀ ਨਾਲ ਤੱਗ ਕਪਾਹੋ ਕੱਤੀ ਐ ਬਾਮਣ ਵੱਟਿਆ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾ ਹੋਏ ਪੁਰਾਣਾ ਸੁਟਿਆ ਪੀ ਫਿਰ ਪਾਈਆ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹਲਾ ਪਹਿਲਾ
0: ਨਾਇ ਮੰਨਿਆ ਪਤ ਉਪਜੈ ਸਾਲਾ ਹੀ ਸਤਸੂ ਡਰ ਗਏ ਅੰਦਰ ਪਾਈਏ ਤੱਗ ਨਾ ਤੂਤ ਸਪੂਤ ਮਹਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਬਾ ਤੱਗ ਨਾ ਵੇ ਤੱਗਾ ਆਪੇ ਵੱਤੈ ਵੜਤਾ ਗੈ ਵਰਾ ਕੱਤੈ ਲੈ ਪਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿਡਾ ਮਣ ਅੰਦਾ ਨਾ ਸੁਜਾਨ ਔੜ ਸਾਹਿਬ ਹੋਏ ਦਿਆਲ।

0: ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸਿਰਫ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈ ਜਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ
1: ਕੋਈ ਤਾਂ ਵੈਰਾਗੀ ਨਾਤੀ ਬੇਦੀ ਪਾਓ ਪਾਤ ਕਰ ਨਹੀਂ ਹਰ ਹਰ ਜੈ ਰਾਮ ਦਾ ਜੀ ਜਿੰਨਾ

ਕਹਿਣ ਵਾ ਛੁਰੀ ਵਗਾਇਣ ਤਿੰਨ ਗਲ ਦਾਗ ਤਿੰਨ ਘਰ ਬ੍ਰਾਹਮਣ ਪੂਰੈ ਨਾਦ ਉਹ ਨੱਪੇ ਆਵੇ ਕੋਈ ਸਾਕ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੈ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਣ ਮਲੇਸ਼ ਧਾਲ ਲੈ ਪੂਜੈ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣ ਟਿੱਕੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮਨ ਜੂਠੈ ਚੁਲੀ ਭੇ ਕਹੋ ਨਾਨਕ ਸੱਚ ਤੇ ਆਈਐ ਸੁਚ ਹੋਵੇ ਤਾਂ ਸੱਚ ਪਾਈਐ ਔੜ ਚਿੱਤੈ ਅੰਦਰ ਸਭ ਕੋ ਵੇਖ ਨਦਰੀ।

ਪੈਂਦਾ ਵੇਖਣਾ ਪੈਂਦਾ ਵੇਖਣਾ ਵਡਿਆਈਆਂ ਆਪ ਹੀ ਕਰਦਾ ਵੱਡੋ ਵੱਡਾ ਵਡਮੇਦਨੀ ਸਿਰ ਸਰ ਧੰਦਾ ਲਾਏਂਦਾ ਨਦਰ ਪੱਠੀ ਜੇਕਰੇ ਸੁਲਤਾਨ।

ਬੜੀ ਤੁਰੇ ਪਲਾਣੇ ਪਾਉਣ ਦੇ ਘਰ ਗਿਆ ਸਵਾਰਿਆ ਕੋਟੇ ਵੱਡਾ ਬਾੜੀਆਂ ਲਾਏ ਬੈਠੇ ਘਰ ਪਸਾਰਿਆ ਚੀਜ਼ ਕਰ ਮਨ ਗੁਜਰ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਰਤ ਮਰਨ ਸਾਰਿਆ ਜਰਿਆਈ ਜੋ ਬਣ ਹਾਰਿਆ।

0: ਸ਼ਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਕਹਿ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਰੇ ਤੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾ ਨਾਨਕ ਹੰਸਾ ਆਦਮੀ ਬਦੇ ਜਮਪੁਰ ਜਾਹੇ ਮਹਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਪੁੱਜਿਆ ਤਿੰਨਾ ਸੂਤਕ ਨਾਹੇ ਔੜ ਸਤਿਗੁਰ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾ ਤਿਸ ਪਾਣਾ ਤਮਨ ਵਸਾਈਆਂ ਕਰ ਹੁਕਮ।

ਆਈਆਂ ਸਹਿਮਿਲ ਤੇ ਨਦਰੀਆਂ ਆਈਆਂ ਜਾਂ ਤੇ ਭਾਣਾ ਤਾਂ ਮਨ ਵਸਾਈਆਂ ਕਰ ਹੁਕਮਤ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿੰਦ ਪਾਈਆਂ ਸਹਿ ਤੁੱਠੇ ਨੌ ਨਿੰਦ ਪਾਈਆਂ ਗੁਰਸਿੱਖਾਂ ਮਨ ਹਰ

ਪਾਂਡ ਜੰਮੀਐ ਪਾਂਡ ਨਿਮੀਐ ਪਾਂਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੈ ਰਾਹੋ ਪਾਂਡ ਮੂਆ ਪੰਡ ਭਾਲੀਐ ਪਾਂਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨ ਕੋਇ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀਐ ਪਾਗਾਰਤੀ ਚਾਰ ਨਾਨਕ ਤੇ ਮੁਖ ਉਜਲੇ।

ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਆ ਕੀਤਾ ਉਹ ਆਪਣਾ ਆਪ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਜਾ ਕਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਭੜਕਰ ਇਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ ਮੂਰਖ ਨਾਲ ਨਾ ਲੁੱਝੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੈ ਨਾਹ ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਾ ਖਾਹੇ ਦੀਵਾਨ ਏਕੋ ਕਲਮ ਏਕਾ।

ਧਾਰੀ ਹੈ, ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ, ਜੋ ਹੈ ਸੋ ਚਲਸੀ ਸਭ ਕੋਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ।

0: ਜੇ ਲੇਖੇ ਵਰਤੇ ਸੋਏ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਬੜੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ, ਪੌੜ ਜਿੱਤ ਸੇਵੇ ਸੁੱਖ ਪਾਈ ਹੈ।

0: ਮਾਣਕ ਜਿਸ ਨੂੰ ਲਗਾ ਤਿਸ ਮੇਲੇ ਲਗਾ ਸੋ ਪ੍ਰਵਾਹ ਮਹਲਾ ਦੂਜਾ ਜੋ ਜੀ ਹੋਏ ਸੋ ਕੋਈ ਮੌਕਾ ਕਿਆ ਵਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਨਿਆਓ ਮਹਲਾ ਦੂਜਾ
1: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੁਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਨਿਵਾਸ ਮਹਲਾ ਦੂਜਾ ਨਾਲ ਆਣੇ ਦੋਸਤੀ ਵੱਡਾ ਰੁਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਓ ਨਾ ਤੇ ਹੋ ਮਹਲਾ ਦੂਜਾ
0: ਓਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ
1: ਦੂਜੀ ਵੀ ਬੇਰਾਸ ਪੌੜੀ ਚੱਕਰ ਲੱਗੇ ਚੱਕਰੀ

ਚਾਕਰੀ ਚ ਚੱਲਿਆ ਕਸਮੈ ਭਾਏ ਔਰ ਬੱਤੀ ਸੁਣੋ ਅਗਲੀ ਜੋ ਬੇਤੂ ਨਾ ਖਾਏ ਕਸਮੈ ਕਰੇ ਬਰਾਬਰੀ ਫਿਰ ਗੈਰ ਤੰਤਰ ਪਾਏ ਉਗਵਾਏ ਅਗਲਾ ਮੋਹ ਮੋਹ ਪਾ ਨਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾ ਨਾਲ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ।

ਨਾਨਕ ਅੰਤ ਨਾ ਜਾ ਫਿਰ ਤਾਂ ਕਿ ਭਾਰ ਵਾਰ ਆਪ ਕਰਾਏ ਸਾਖਤੀ ਆਪ ਕਰਾਏ ਮਾਂ ਇੱਕ ਨਕਲੀ ਜੰਜੀਰੀਆਂ ਇੱਕ ਤੁਰੀ ਚਰੇ ਵਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਕਰੀ ਪੁਕਾਰ ਨਾਨਕ ਕਰਨਾ ਜੀਆ ਫਿਰ ਤੇ ਸੀ ਕਰਨੀ ਸਾਰ।

0: ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ ਦਸ ਦਿਆ ਕੈ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਨਾਮ ਸਤ ਹੈ ਵਾਹਿਗੁਰੂ
1: ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀ ਉਹ ਸਭ ਚ ਜਾਣ ਲਾ ਸਭ ਪਿੱਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਦੁੱਧ ਘਰ ਮਾਣ ਮਹਾਤਾ ਤੇਜ ਆਪਣਾ ਆਪ ਜਾ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਸਣ ਦਾ
0: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬ

ਕਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਇਤ, ਦੇਗ ਤੇਗ ਫਤਹੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ।

ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵਾ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜ ਤਥੇ ਕਬ ਹੋਂ ਮਿਟ ਹੈ ਨਹੀਂ ਰੇ ਪਛਤਾਇਓ ਤਾਤੀ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾ ਆਇਓ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਭੋਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਦ ਧਰੋਰੀ ਪ੍ਰਭ ਮਿਲ ਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹਾਂ ਆਇਆ ਦੂਰ ਹੋਂ ਚੱਲ ਕੇ ਮੈਂ ਤੱਕੀ ਤਾਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਉਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇ

ਰਾਗ ਬੜਹੰਸ ਮਹੱਲਾ ਪੰਜਵਾਂ। ਛੰਤ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਗੁਰ ਮਿਲ ਲੱਦਾ ਜੀ, ਰਾਮ ਪਿਆਰਾ ਰਾਮ।

ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ।

ਸੀਤਾਰਾਮ ਸਚ ਸ਼ਬਦ ਧਿਆਇਆ ਮੰਗਲ ਗਾਇਆ।

ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਭਾਣਾ ਸੱਚਾ ਮਾੜਾ।

ਤੇਰਾ ਦਾਨ ਸਭਨੀ ਹੈ ਲੀਤਾ, ਤਉ ਭਾਣਾ ਤ੍ਰਿਪਤ ਅਗਾਏ ਰਾਮ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ, ਮਨ ਥੀਆ ਠੰਡਾ ਚੂਕੇ ਡੰਜਾ, ਪਾਇਆ ਬਹੁਤ ਖਜ਼ਾਨਾ, ਸਿੱਖ ਸੇਵਕ ਸਭ ਪੁੰਚਣ ਲਾਗੇ,

ਜਮ ਕੇ ਤ੍ਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ,

0: ਹੀ ਹੈ ਜਾਂ ਅਸੀਂ ਆਪ ਪੜ੍ਹਦੇ ਹਾਂ ਜਾਂ ਅਸੀਂ ਕੀਰਤਨ ਰੂਪ ਵਿੱਚ ਸ਼ਰਵਣ ਕਰਦੇ ਹਾਂ ਜਾਂ ਅਸੀਂ ਵਿਚਾਰ ਰੂਪ ਵਿੱਚ ਸ਼ਰਵਣ ਕਰਦੇ ਹਾਂ ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ ਚਲਦੀ ਇਸ ਲੜੀਵਾਰ ਵਿਚਾਰ ਵਿੱਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਆਨੰਦ ਸਾਹਿਬ ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸੰਬੰਧਿਤ ਹੋ ਬੈਠੇ ਹਾਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿੱਚ ਜੋ 10 ਨੰਬਰ ਸੀ ਉਸ ਵਿੱਚ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ ਤੂੰ ਬਹੁਤ ਚੰਚਲ ਹੈ ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ ਉਸ ਨੂੰ ਚੰਚਲ ਆਖਿਆ ਜਾਂਦਾ ਹੇ ਮੇਰੇ ਚੰਚਲ ਮਨ ਤੂੰ ਚਤੁਰਾਈਆਂ ਨਾ ਕਰਿਆ ਕਰ ਚਲਾਕੀਆਂ ਕਰਨ ਦਾ ਯਤਨ ਨਾ ਕਰ ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਦਿੱਤੀ ਇਹ ਮਨ ਪਿਆਰਿਆ ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ ਤੇ ਅੱਜ ਆਖਿਆ ਇਹ ਮਨ ਪਿਆਰਿਆ ਹੇ ਮੇਰੇ ਪਿਆਰਿਆ ਮਨਾ ਤੂੰ ਧਿਆਨ ਦੇ ਕੀ ਕਰਨਾ ਆ ਸਦਾ ਸੱਚ ਸੰਭਾਲੇ ਚਤੁਰਾਈਆਂ ਨਾ ਕਰਿਆ ਕਰ ਸੱਚ ਦੀ ਸੰਭਾਲ ਕਰ ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ ਜੀਵਨ ਵਿੱਚ ਖੇੜਾ ਆ ਜਾਏਗਾ ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ ਤੈਨੂੰ ਸਿਆਣਾ ਨਾ ਆਖਿਆ ਜਾਏ ਤੇਰੇ ਕੋਲ ਸਿਆਣਪ ਨਾ ਹੋਵੇ ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੈ ਬੁੱਝੀਐ ਅਕਲੀ ਕੀਚੈ ਦਾਨ ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਹੈ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ ਸਿਆਣਪ ਛੱਡ ਕੇ ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ ਸਤਿਗੁਰੂ ਨੇ ਕਹਿ ਦਿੱਤਾ ਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਗੁਰੂ ਦੀ ਚਾਲ ਚੱਲ ਭਾਈ ਗੁਰੂ ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਹੈ ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਹੈ ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਹੈ ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ ਬਾਹਰੋਂ ਦਿਖਾਵਾ ਕੁਝ ਹੋਰ ਕਰਨਾ ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ ਅੰਦਰ ਧਰਮ ਨਾ ਹੋਣਾ ਬਾਹਰੋਂ ਧਰਮ ਦਾ ਦਿਖਾਵਾ ਕਰਨਾ ਅੰਦਰੋਂ ਗੁਣ ਨਾ ਹੋਣੇ ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ ਅੰਦਰ ਭਲਾਈ ਨਾ ਹੋਣੀ अंदर निम्रता ना होनी पर बाहरों निम्रता यार करने का जतन करना कि हां मेरे च बड़ी निम्रता है, मेरे च बहुत निमाणापन है, मैं बहुत भला हां। सतगुरु ने बाणी अंदर ए दी उपदेश दे दिता भाई ध्यान रखना है, केवल बाहरों बाहरों कीता होया ए विखावा सफल नहीं हो सकता, जो अंदर है वो आखिर किते ना किते यार हो ही जाएगा। आपस को जो भला कहावे तिसे भलाई निकट न आवे। फिर सतगुरु ने कहता आपस को जो जाने नीचा सो गनिए सब ते ऊंचा। जेड़ा अपने आप नु नीमा समझदा है अंदरों बाहरों इको जिहा हो जांदा है, निर्माणता नाल भर जांदा है, असल विच उसे नु उच्चा आखिया जा सकदा है। जेड़ा केवल कहाउंदा ही है कि मैं भला हां, जेड़ा केवल बखावा ही कर रहा है कि मेरे वर्गा होर दूजा कोई नहीं, मैं धर्मी हां, मैं निम्रता वाला हां, मैं भला चाहुंदा हां, केवल दिखावा करन नाल कुछ नहीं होएगा। सतगुरु ने एहो जिही चतुराई छड्डण नु कह दिता कि ए चतुराई ना करिया कर। एहो जिहियां चलाकियां गुरु नाल और आले दुआले दे समाज नाल करेगा तां धोखा होएगा। सतगुरु फिर आखदे ए चतुराइयां ए चलाकियां छड के ए अंदरों होर ते बाहरों दिखावा किसे होर तरह का करना, इस नु त्याग के सच दी संभाल कर। जे सच दी संभाल करेगा सुख होएगा, आनंद होएगा, सच नाल जुड़िया सच दा ध्यान भरिया जिंदगी एहो जी सोहनी बन जाती है। जिवें आपां सतगुरु दी बाणी विचों पढ़दे हां सेव कीती संतोखी, सेवा संतोख वाली हो जाती है। ए नहीं सेवा थोड़ी मांगन बहुता, सेवा थोड़ी होवे लिस्ट बहुत वड्डी हो जाए, सेवा थोड़ी मांगन बहुता, पर नहीं सतगुरु कहंदे सेव कीती संतोखी जिनी सचो सच ते आया। सचो सच निरोल सच जिनी सचो सच ते आया, फिर और वेखो ध्यान दियो ओनी मंदे पैर ना रखियो, ओ मंदे पासे मंदे कर्मा वाल बुरियाइयां वाल पैर रखदे ही नहीं। जिन्हां ने निरोल सच नु ध्याया है ओ मंदे पासे बुरियाइयां वाल औगणा वाल पैर रखदे ही नहीं। ओनी मंदे पैर ना रखियो कर सुकृत धर्म कमाया, ओ धर्म कमाउंदे है। सुकृत दा अर्थ है चंगी किरत करदे है, ओ बेईमानी नहीं करदे, ओ किसे नाल धोखा नहीं करदे। कर सुकृत धर्म कमाया ओनी दुनिया तोड़े बंधना, ओ दुनिया दे बंधन तोड़ देंदे है। जिवें कि साडा बहुता समाज कई बारी वेखा वेखी बंधना विच ऐसा बध जांदा है कि गुरु दे सिद्धांत गुरु दी दित्ती रहणी रहत गुरु वल्लों दर्शाया होया जीवन सानू छड्डना पै जांदा है। साडे अनेकां ही समाज दे घरां दे सोहणे सोहणे ऐसे समागम ऐसे प्रोग्राम जेड़े गुरु दी मत अनुसार निभाए जा सकते हैं, पर क्योंकि असीं बंधना विच बद के रहने हां इस करके गुरसिखां दा विआह होवे गुरसिखां दे बच्चे बच्ची दा आनंद कारज होवे ते उत्थे भी शराबां वरत जांदियां क्योंकि लोकां नूं कुछ करना पैंदा। सतगुरु गरीब नवाज आखदे ओनी दुनिया तोड़े बंधना, लोग की कहंदे ने लोग किवें खुश हुंदे ने लोग किवें प्रसन्न हुंदे ने लोकां नूं किवें सहमत कीता जा सकदा है अपने बल्ले बल्ले लोकां तों किवें करवाई जा सकदी है ओह इन्हां ख्यालां तों उत्ते उठ जांदे ने। ओनी दुनिया तोड़े बंधना अन्न पानी थोड़ा खाया, ओ अन्न पानी थोड़ा खाया थोड़े खाए दा मतलब लोड़ मुताबिक खांदे है, जां फिर इंज कह लईए खाण वास्ते नहीं जिउंदे कि असीं खाणा ही खाणा आ, खाण वास्ते नहीं जिउंदे ओ जिउण वास्ते खांदे है। उन्हां नूं पता है कि सानू जिउण वास्ते की खाणा चाहीदा है किन्ना को खाना चाहिदा है, ओ लोड़ मुताबिक जिउण वास्ते खांदे आ ना कि खाण वास्ते जिउंदे। अन्न पानी थोड़ा खाया तो बख्शीशी अगला, हे मेरे मालिक जी वाहगुरु जी तुसीं बहुत वड्डी बख्शिश दे मालिक हो, तू बख्शीशी अगला नित देवे चढ़े सवाया वड्याई वड्डा पाया। इस तरह वड्याईयां करदियां वाहिगुरु अकाल पुरख दे गुण गाउंदियां ओह वड्डा सारी सृष्टि दा मालिक जीवन विच आ वसदा है, ओहदे गुण जीवन विच ਆ ਬਣਦੇ ਹਨ। ਲਗਾਤਾਰ ਜੀਵਨ ਸੱਚ ਦੇ ਆਧਾਰ ਤੇ ਬਣ ਜਾਂਦਾ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਉਪਦੇਸ਼ ਦਿੰਦੇ ਤੇ ਆਖਦੇ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਇਹ ਕੁਟੰਬ ਦਾ ਅਰਥ ਹੈ ਪਰਿਵਾਰ। ਇਹ ਜਿਹੜਾ ਤੂੰ ਪਰਿਵਾਰ ਦੇਖਦਾ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਹੜਾ ਤੂੰ ਆਪਣਾ ਪਰਿਵਾਰ ਬਣਾਇਆ ਹੋਇਆ, ਇਹ ਸਚਿਆਰਾ ਜੀਵਨ ਬਣਾਉਣ ਵਾਸਤੇ ਸਾਥ ਨਹੀਂ ਨਿਭਦਾ, ਇਹ ਸਚਿਆਰੇ ਜੀਵਨ ਤੱਕ ਪਹੁੰਚਾਉਂਦਾ ਨਹੀਂ। ਇਹ ਪਰਿਵਾਰ ਬੜਾ ਮਾੜਾ ਹੈ, ਇਹਨੂੰ ਪਰਿਵਾਰ ਆਪਣਾ ਨਾ ਸਮਝ, ਇਹ ਤੇਰਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਨਫ਼ਰਤ ਇਹ ਲਗਾਤਾਰ ਤੈਨੂੰ ਡੋਬਣਗੇ, ਬਰਬਾਦ ਕਰ ਦੇਣਗੇ। ਤੇਰਾ ਪਰਿਵਾਰ ਤੇ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ। ਇਹਨਾਂ ਦੈਵੀ ਗੁਣਾਂ ਨੂੰ ਆਪਣਾ ਪਰਿਵਾਰ ਬਣਾ, ਇਹਨਾਂ ਦੈਵੀ ਗੁਣਾਂ ਨੂੰ ਪਰਿਵਾਰ ਬਣਾਏਗਾ ਤੇ ਗੁਰੂ ਪਿਆਰਿਆ ਸੱਚਮੁੱਚ ਇਹ ਜੀਵਨ ਸਚਿਆਰ ਪਦਵੀ ਤੱਕ ਪਹੁੰਚ ਜਾਏਗਾ। ਸਤਿਗੁਰੂ ਨੇ ਬਾਣੀ ਚ ਕਹਿਤਾ ਪਰਿਵਾਰ ਹੈ ਇਹ ਸਾਡਾ, ਮਤ ਮਾਤਾ ਸੰਤੋਖ ਪਿਤਾ, ਇਹ ਸਾਡਾ ਆਪਣਾ ਇੱਕ ਪਰਿਵਾਰ ਹੈ, ਇੱਕ ਸਾਡਾ ਸਮਾਜਿਕ ਰਿਸ਼ਤਾ ਹੈ ਜਿੱਥੇ ਪੁੱਤਰ ਧੀਆਂ ਮਾਂ ਬਾਪ ਭੈਣ ਭਰਾ ਤੇ ਹੋਰ ਬਾਕੀ ਸਾਰੇ ਆਉਂਦੇ ਹੈ। ਇੱਕ ਸਾਡਾ ਅਧਿਆਤਮਕ ਰਿਸ਼ਤਾ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਸਾਡੇ ਕੋਲ ਇੱਕ ਸੰਸਾਰਿਕ ਮਾਂ ਹੈ ਪਰ ਜੇ ਅਸੀਂ ਸਚਿਆਰਾ ਜੀਵਨ ਬਣਾਉਣਾ ਹੈ, ਸੇਵਕ ਵਾਲਾ ਜੀਵਨ ਜਿਉਣਾ ਹੈ ਤਾਂ ਸਾਨੂੰ ਇਹ ਧਿਆਨ ਗੁਰੂ ਦੀ ਬਾਣੀ ਰਾਹੀਂ ਦੇਣਾ ਪਏਗਾ। ਮਤ ਮਾਤਾ ਸੰਤੋਖ ਪਿਤਾ, ਤਾਂ ਹੀ ਤੇ ਭਾਈ ਅਸੀਂ ਸੇਵਕ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਤਾਂਹੀਓ ਕਹਿੰਦੇ ਹੈ ਇਹ ਜਿਹੜਾ ਕੁਟੰਬ ਤੋਂ ਦੇਖ ਰਿਹਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਾਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਸ ਨੂੰ ਤੂੰ ਪਰਿਵਾਰ ਬਣਾਇਆ ਹੋਇਆ, ਇਹ ਤੇਰਾ ਆਪਣਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਇਹ ਤੈਨੂੰ ਬਰਬਾਦ ਕਰ ਦੇਣਗੇ, ਇਹਨਾਂ ਵੱਲ ਨਾ ਲੱਗ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਜਿਸ ਚੀਜ਼ ਨੇ ਨਾਲ ਹੀ ਨਹੀਂ ਨਿਭਣਾ, ਜਿਸ ਚੀਜ਼ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿਚ ਸੱਚ ਵਾਲੀ ਕਚਹਿਰੀ ਵਿਚ ਸਾਥ ਹੀ ਨਹੀਂ ਦੇਣਾ, ਜਿਸ ਪਰਿਵਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਜੀਵਨ ਨੂੰ ਮੁਕਤ ਕਰਨ ਦੀ ਥਾਂ ਤੇ ਬੰਧਨਾਂ ਵਿਚ ਬੰਨ੍ਹ ਦੇਣਾ ਹੈ, ਖੁਆਰੀ ਦਾ ਸਾਹਮਣਾ ਕਰਨ ਵੱਲ ਤੋਰ ਦੇਣਾ ਹੈ, ਉਸ ਨਾਲ ਚੇਤਨਾ ਲਾਇਆ ਕਰ। ਚਿੱਤ ਆਪਣਾ ਨਿਰੰਕਾਰ ਨਾਲ ਲਾ, ਚਿੱਤ ਨੂੰ ਨਿਰੰਕਾਰ ਨਾਲ ਲਾ ਕੇ ਨਿਰੰਕਾਰ ਦੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ। ਗਰੀਬ ਨਿਵਾਜ ਆਖਦੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ। ਮੂਲੇ ਦਾ ਅਰਥ ਹੈ ਭੁੱਲ ਕੇ ਵੀ ਇਹੋ ਜਿਹਾ ਕੰਮ ਨਾ ਕਰ ਜਿਤ ਅੰਤ ਪਛੋਤਾਈਐ, ਜਿਸ ਨਾਲ ਪਛਤਾਉਣਾ ਪੈ ਜਾਏ, ਜਿਸ ਨਾਲ ਜ਼ਿੰਦਗੀ ਦੇ ਵਿਚ ਖੁਆਰੀ ਭਰ ਜਾਏ, ਲਗਾਤਾਰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਏ, ਜੀਵਨ ਕਰੋਧੀ ਹੋ ਜਾਏ, ਕਾਮੀ ਹੋ ਜਾਏ, ਹੰਕਾਰੀ ਹੋ ਜਾਏ, ਲੋਭ ਨਾਲ ਗ੍ਰਸਿਆ ਜਾਏ, ਇਹੋ ਜਿਹਾ ਜੀਵਨ ਕੀ ਕਰਨਾ ਹੈ। ਲੋਭ ਗ੍ਰਸਿਆ ਜੀਵਨ ਪਛਤਾਉਂਦਾ ਹੀ ਹੈ ਨਾ, ਕਾਮੀ ਜੀਵਨ ਪਛਤਾਉਂਦਾ ਹੀ ਹੈ ਨਾ। ਕ੍ਰੋਧ ਕਰਨ ਵਾਲਾ ਜਦੋਂ ਕ੍ਰੋਧ ਕਰਦਾ ਹੈ ਤਾਂ ਸਮਝਦਾ ਹੈ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਅੱਗੇ ਝੁਕਦੇ ਹੈ, ਮੇਰੇ ਅੱਗੇ ਸਾਰੇ ਡਰਦੇ ਹੈ। ਪਰ ਅਖੀਰ ਜੇ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਕ੍ਰੋਧ ਚੜ੍ਹਦਾ ਹੈ ਤਾਂ ਬੜਾ ਰੋਹ ਨਾਲ, ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਡਰਦੇ, ਸਾਰੇ ਝੁਕਦੇ ਹੈ। ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ, ਕ੍ਰੋਧ ਸ਼ਾਂਤ ਹੁੰਦਾ ਹੈ, ਬੰਦੇ ਨੂੰ ਆਪਣੇ ਆਪ ਵਿਚ ਪਛਤਾਵਾ ਹੋ ਜਾਂਦਾ ਹੈ। ਬੰਦਿਆਂ ਨੂੰ, ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ ਮੈਂ ਇੱਡੀ ਵੱਡੀ ਗਲਤੀ ਕਿਉਂ ਕੀਤੀ, ਗਲਤ ਤੇ ਕੁਝ ਵੀ ਨਹੀਂ ਸੀ, ਐਵੇਂ ਹੀ ਗੁੱਸਾ ਆ ਗਿਆ, ਐਵੇਂ ਹੀ ਮੈਂ ਇੰਨਾ ਭੜਕ ਗਿਆ, ਐਵੇਂ ਹੀ ਇੰਨਾ ਜ਼ਿਆਦਾ ਗੁੱਸੇ ਵਿਚ ਮੈਂ ਬੋਲ ਗਿਆ, ਬਾਅਦ ਵਿਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ। ਔਰ ਗਰੀਬ ਨਿਵਾਜ ਸਮਝਾਉਂਦੇ ਆ ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰਦਾ, ਅਸਾਂ ਤਾਂ ਉਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਿਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਆ ਤੇ ਆਖਦੇ ਆ, ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ, ਓਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ? ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਆ, ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ? ਕੋਈ ਗੱਲ ਨੀ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ, ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਆ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਸਾਥ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ, ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ, ਨਹੀਂ, ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ, ਨਹੀਂ, ਮਿੱਤਰ ਬਣਾਉਣਾ ਹੈ। ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ, ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ, ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਨਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ, ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਨਾ ਕੀਤੀ ਹੈ, ਗੁਣਾਂ ਵੱਲ ਪ੍ਰੇਰਨਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਆ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੇ ਮੇਰੇ ਮਨ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ। ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਵਿਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਕੰਨਾਂ ਨਾਲ ਸੁਣ ਲਿਆ ਜੋ ਮੇਰੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ ਸਤਿਗੁਰੂ ਦਾ ਹੁਕਮ ਭਲਾ ਕਰਕੇ ਮੰਨ ਲਿਆ, ਤਿੰਨ ਚੜੀ ਚਵਗਣ ਬੰਨੇ, ਉਹਨਾਂ ਦੀ ਜ਼ਿੰਦਗੀ ਅੰਦਰ ਚਾਰ ਗੁਣਾ ਹੋਰ ਰੰਗ ਪਿਆਰ ਰਹਿਮਤ ਬਖਸ਼ਿਸ਼ ਵੱਧ ਗਈ, ਖੇੜਾ ਵੱਧ ਗਿਆ, ਆਨੰਦ ਹੋਰ ਭਰ ਗਿਆ। ਤੇ ਸਤਿਗੁਰੂ ਆਖਦੇ, ਇਹ ਚਾਲ ਨਿਰਾਲੀ ਗੁਰਮੁਖੀ, ਇਹ ਗੁਰਮੁਖਾਂ ਦੀ ਨਿਰਾਲੀ ਚਾਲ ਹੈ ਭਾਈ, ਇਹ ਸੋਹਣੀ ਚਾਲ ਹੈ, ਗੁਰੂ ਦੇ ਸਨਮੁਖ ਹੋ ਕੇ ਬਣ ਜਾਂਦੀ ਜੇ ਅਸੀਂ ਗੁਰੂ ਦੇ ਸਨਮੁਖ ਹੋਣਾ ਸਿੱਖ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੁਣ ਧਿਆਨ ਦੇਣਾ ਹੋਰ ਵੀ, ਅਸੀਂ ਜੇ ਸਤਿਗੁਰੂ ਦਾ ਉਪਦੇਸ਼ ਸੁਣੀਏ ਤੇ ਸਤਿਗੁਰੂ ਹੋਰ ਕੀ ਆਖਦੇ ਆ ਬਾਣੀ ਚ। ਗਰੀਬ ਨਵਾਜ ਆਖਦੇ, ਸਾ ਧਰਤੀ ਭਈ ਹਰਿਆਵਲੀ, ਇਹ ਧਰਤੀ, ਧਰਤੀ ਕਿਹੜੀ, ਇਹ ਹਿਰਦੇ ਦੀ ਧਰਤੀ, ਇਹ ਹਰੀ ਹੋ ਗਈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿਨ੍ਹਾਂ ਨੇ ਸਤਿਗੁਰੂ ਨੂੰ ਦੇਖ ਲਿਆ ਭਾਵ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਅੰਗ ਬਣਾ ਲਿਆ, ਸੱਚਮੁੱਚ ਹੀ ਉਹ ਹਰੇ ਭਰੇ ਹੋ ਜਾਂਦੇ ਆ। ਹਰੇ ਭਰੇ ਦਾ ਅਰਥ ਹੈ ਖੇੜੇ ਵਾਲੇ ਹੋ ਜਾਂਦੇ ਆ, ਜੀਵਨ ਵਿਚ ਖੇੜਾ ਹੀ ਖੇੜਾ ਆ ਜਾਂਦਾ ਹੈ, ਉਦਾਸੀ ਨਸ ਜਾਂਦੀ ਹੈ, ਚਿੰਤਾ ਨਸ ਜਾਂਦੀ ਹੈ, ਫਿਕਰ ਦੌੜ ਜਾਂਦਾ ਹੈ, ਜੀਵਨ ਵਿਚ ਕੇਵਲ ਖੇੜਾ ਹੀ ਖੇੜਾ ਰਹਿ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਸ ਸਾਨੂੰ ਇਹੋ ਜਿਹਾ ਜੀਵਨ ਜਿਉਣ ਲਈ ਬਖਸ਼ਿਸ਼ ਕਰਦੇ ਹੈ, ਉਪਦੇਸ਼ ਦਿੰਦੇ ਹੈ ਕਿ ਆਓ ਭਾਈ ਅਸੀਂ ਰਲ ਮਿਲ ਕੇ ਸਤਿਗੁਰੂ ਦੇ ਇਸ ਉਪਦੇਸ਼ ਨੂੰ ਜੀਵਨ ਦੇ ਵਿਚ ਵਸਾ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ, ਤੇਰੇ ਨਾਲ ਹੋਏਗਾ, ਹਰ ਵਕਤ ਤੇਰੇ ਨਾਲ ਰਹੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾ ਨਾ ਸਾਕੇ ਜਾਲੇ, ਨਾ ਚੋਰ ਇਸ ਨੂੰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਇਹ ਗੁਰੂ ਦਾ ਬਚਨ ਸਾਡੇ ਜੀ ਦੇ ਨਾਲ ਮਨ ਦੇ ਨਾਲ ਹਮੇਸ਼ਾ ਲਈ ਵਸ ਜਾਂਦਾ ਹੈ, ਨਾ ਇਹਨੂੰ ਚੋਰ ਲਿਜਾ ਸਕਦਾ ਹੈ, ਨਾ ਇਹ ਧਨ ਕਿਸੇ ਨਾਲ ਵੰਡਾਇਆ ਜਾ ਸਕਦਾ ਹੈ, ਨਾ ਇਹਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ। ਇਹ ਐਸਾ ਸੱਚਾ ਸੁੰਦਰ ਉਪਦੇਸ਼ ਹੈ ਜੋ ਆਪ ਉੱਚਾ ਹੈ ਔਰ ਸਾਡੇ ਜੀਵਨ ਨੂੰ ਉੱਚਾ ਕਰਨ ਦੀ ਸਮਰੱਥਾ ਰੱਖਦਾ ਹੈ। ਗਰੀਬ ਨਿਵਾਸ ਸਤਿਗੁਰੂ ਆਖਦੇ ਹੈ, ਆਓ ਭਾਈ ਧਿਆਨ ਦੇ ਕੇ ਅਸਾਂ ਸਤਿਗੁਰੂ ਦੇ ਬਚਨ ਨੂੰ ਸੁਣ ਲੈਣਾ ਹੈ। ਤੇ ਗਰੀਬ ਨਿਵਾਜ ਆਖਦੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਦੀ ਸੰਭਾਲ ਕਰਿਆ ਕਰ, ਸੱਚ ਨਾਲ ਜੁੜਿਆ ਕਰ, ਸਦਾ ਸੱਚ ਸੰਭਾਲ। ਸਦਾ ਦਾ ਅਰਥ ਹੈ ਹਮੇਸ਼ਾ, ਲਗਾਤਾਰ, ਹਰ ਵਕਤ, ਹਰ ਪਲ ਉਹ ਸੱਚ ਨੂੰ ਸੰਭਾਲਿਆ ਕਰ। ਸੱਚ ਤੇਰੇ ਕੋਲੋਂ ਵਿਸਰਨਾ ਨਹੀਂ ਚਾਹੀਦਾ। ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ, ਕੇਵਲ ਗੁਰਦੁਆਰੇ ਹੀ ਨਹੀਂ, ਸਦਾ ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਕੰਮ ਕਰਦਿਆਂ, ਹਰ ਖੇਤਰ ਵਿਚ ਇਹ ਸੱਚ ਨੂੰ ਆਪਣੇ ਸਾਥ ਸਮਝਣਾ ਹੈ, ਆਪਣੇ ਅੰਗ ਸੰਗ ਸਮਝਣਾ ਹੈ, ਜੀਵਨ ਦਾ ਸਾਥੀ ਬਣਾਉਣਾ ਹੈ। ਜੇ ਇਹ ਸੱਚ ਜੀਵਨ ਦਾ ਸਾਥੀ ਬਣ ਜਾਏ ਤੇ ਗਰੀਬ ਨਿਵਾਜ ਆਖਦੇ ਹੈ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਆਪਣੇ ਨੇੜੇ ਸਮਝ ਲੈਂਦਾ ਰੱਬ ਮੇਰੇ ਨੇੜੇ ਹੈ, ਸੱਚ ਨੂੰ ਜਿਸ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਸੋ ਬੁਰਾ ਕਿਉਂ ਕਰੇ, ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ, ਉਹ ਕਦੀ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ, ਕਿਉਂਕਿ ਜਿੱਥੇ ਬੁਰਾ ਸੋਚਿਆ ਜਾਣਾ ਉੱਥੇ ਹੁਣ ਸੱਚ ਆ ਗਿਆ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਇਹ ਜੀਵਨ ਜਿਉਣਾ ਚਾਹੀਦਾ ਹੈ ਜੋ ਸਤਿਗੁਰੂ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਹਨ ਸਾਡੇ ਤੇ, ਮਿਹਰ ਦਾ ਹੱਥ ਸਤਿਗੁਰੂ ਸਾਡੇ ਸਿਰ ਤੇ ਰੱਖਦੇ ਹਨ। ਆਓ ਸਤਿਗੁਰੂ ਦਾ ਮਿਹਰ ਦਾ ਹੱਥ ਆਪਣੇ ਸਿਰ ਤੇ ਰਖਵਾ ਕੇ ਇਹ ਸੋਹਣੇ ਜੀਵਨ ਨੂੰ ਅਪਣਾ ਕੇ ਸੱਚਮੁੱਚ ਹੀ ਇਹ ਲੋਕ ਸੁਖੀਏ, परलोक सुहेले नानक हर प्रभ आपे मेले वाली सतगुरु की बख्शिश दे पात्र बन जाइए। इन्हें के विचार प्रवान होइयां भुला चुका की खिमा करते हुए असीस बख्शिश करो प्यार नाल गज वज के पते बुलाओ आखो जी वाहेगुरु जी का खालसा वाहेगुरु जी की फतेह।
1: प्रोग्राम का यह हिस्सा त्वाडे तक कैनेडियन स्क्रू पाइल्स के सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रोंग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700 प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न ट्रेडिशनल कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नू कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा त्वाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंपेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕੁਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ, ਇਸ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਕਈ ਵਾਰੀ ਮਨੁੱਖੀ ਮਨ ਫੁਰਨੇ ਬਣਾ ਲੈਂਦਾ ਹੈ, ਇਹ ਕਿਉਂ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀਆਂ ਤੁਕਾਂ ਜ਼ਿੰਦਗੀ ਭਰ ਚੇਤੇ ਰੱਖਿਓ। ਬੇਨਤੀ ਹੈ, ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ, ਉਹ ਹੀ ਸਾਡੀ ਸਿੱਖੀ ਦਾ ਆਦਿ ਹੈ ਤੇ ਉਹ ਹੀ ਸਾਡੇ ਜੀਵਨ ਦੀ ਸੰਪੂਰਨਤਾ ਹੈ। ਉਹ ਤੁਕ ਖਾਸ ਕਰਕੇ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਬੰਦਾ ਚਾਹੁੰਦਾ ਮੇਰੀ ਮਰਜ਼ੀ ਮੁਤਾਬਕ ਹੀ ਸਭ ਕੁਝ ਹੋਵੇ। ਯਾਦ ਰੱਖਿਓ, ਜੇ ਬੰਦੇ ਦੀ ਮਰਜ਼ੀ ਮੁਤਾਬਕ ਹੋਵੇ ਤੇ ਸੱਕਾ ਭਰਾ ਵੀ ਦੂਜੇ ਭਰਾ ਨੂੰ ਰੋਟੀ ਨਾ ਖਾਣ ਦੇਵੇ। ਜੇ ਇਨਸਾਨ ਦੀ ਮਰਜ਼ੀ ਅਨੁਸਾਰ ਹਰ ਕੰਮ ਹੋਵੇ ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਬੰਦਾ ਲੋਕਾਂ ਦੇ ਘਰ ਦਾ ਸਭ ਕੁਝ ਖੋਹ ਕੇ ਆਪਣੇ ਘਰ ਵਿੱਚ ਲੈ ਆਵੇ।

0: ਸੁਖਮਨੀ ਸਾਹਿਬ ਚ ਇੱਕ ਬਚਨ ਹੈ ਜੀ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ, ਜੇ ਬੰਦੇ ਦੇ ਹੱਥ ਵਿੱਚ ਹੋਵੇ ਤੇ ਸਭ ਕੁਝ ਲੈ ਲੈ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣੀ ਚਾਹਨਾ ਬਾਬੇ ਫਰੀਦ ਦੇ ਜੀਵਨ ਚੋਂ। ਇੰਨਾ ਮੀਂਹ ਪਿਆ, ਪੁੱਛੋ ਕੁਝ ਨਾ, ਦਰਿਆ ਦੇ ਜਿਹੜੇ ਕੰਢੇ ਨੇ ਉਹ ਟੁੱਟਣੇ ਸ਼ੁਰੂ ਹੋ ਗਏ, ਦਰਿਆ ਨੂੰ ਢਾਹ ਲੱਗ ਗਿਆ। ਤੇ ਜਿਨ੍ਹਾਂ ਨੂੰ ਪਤਾ ਢਾਹ ਦਾ ਅਰਥ ਕੀ ਹੈ ਕਿ ਪਾਣੀ ਦੀ ਛਲ ਜਦੋਂ ਟਕਰਾਉਂਦੀ ਏ ਉਹ ਥੱਲਿਓ ਮਿੱਟੀ ਖੋਰੀ ਜਾਂਦੀ ਏ, ਉਹਦੇ ਅੰਜ ਪ੍ਰਤੀਤ ਹੁੰਦਾ ਵੀ ਕੰਢਾ ਬਿਲਕੁਲ ਠੀਕ ਏ। ਪਤਾ ਹੀ ਉਦੋਂ ਲੱਗਦਾ ਜਦੋਂ 50-50 ਫੁੱਟ ਕੰਢਾ ਇੱਕੋ ਦਮ ਦਰਿਆ ਵਿੱਚ ਰੁੜ ਜਾਂਦਾ, ਥੱਲਿਓ ਢਾਹ ਲਾਉਂਦਾ ਦਰਿਆ, ਥੱਲਿਓ ਪਾਣੀ ਜਿਹੜਾ ਉਹ ਮਿੱਟੀ ਦੇ ਪੈਰ ਖਿੱਚ ਲ ਜਾਂਦਾ। ਦਰਿਆ ਦਾ ਪਾਣੀ ਕਿਨਾਰਿਆਂ ਨਾਲ ਟਕਰਾਵੇ ਤੇ ਉਸ ਵਕਤ ਕਿਨਾਰੇ ਜਦੋਂ ਟੁੱਟਦੇ ਪਏ ਨੇ ਤੇ ਕਿਸੇ ਨੇ ਸ਼ਬਦ ਕਹਿ, ਤੁਸੀਂ ਦਰਵੇਸ਼ ਹੋ, ਤੁਸੀਂ ਰੱਬ ਦੇ ਦਰ ਦੇ ਫਕੀਰ ਹੋ, ਤੇ ਜੇ ਅੱਲਾਹ ਦੇ ਸਾਹਮਣੇ ਤੁਸੀਂ ਫਰਿਆਦ ਕਰੋ ਇਹ ਦਰਿਆ ਕਹਿਰ ਢਾਣਾ ਬੰਦ ਕਰਦਾ। ਤੇ ਮੇਰਾ ਖਿਆਲ ਉਹ ਸਲੋਕ ਸਾਡੇ ਲਈ ਬੜੀ ਵੱਡੀ ਸਿੱਖਿਆ ਹੈ। ਬਾਬੇ ਫਰੀਦ ਦਾ ਸਲੋਕ ਹੈ ਕਿ ਕੰਧੀ ਵੈਣ ਨਾ ਢਾਏ ਤੋ ਵੀ ਲੇਖਾ ਦੇਵਣਾ। ਬਾਬੇ ਫਰੀਦ ਦੇ ਸਲੋਕਾਂ ਚ ਇਹ ਦਰਿਆ ਤੂੰ ਕੰਧੀ ਵਹਿਣ ਨਾ ਢਾਏ, ਇਹ ਵਹਿਣ ਤੂੰ ਕਿਨਾਰਿਆਂ ਨੂੰ ਨਾ ਢਾ, ਇਹਨਾਂ ਕਿਨਾਰਿਆਂ ਵਿਚਾਰਿਆਂ ਤੇਰਾ ਕੀ ਵਿਗਾੜਿਆ, ਤੇ ਇੱਕ ਦਿਨ ਤੈਨੂੰ ਇਸ ਜ਼ੁਲਮ ਦਾ ਜ਼ੋਰ ਦਾ ਲੇਖਾ ਦੇਣਾ ਪਏ। ਕੰਧੀ ਵਹਿਣ ਨਾ ਢਾਏ ਤਾਂ ਉਹ ਪੀ ਲੇਖਾ ਦੇਵਣਾ। ਤੇ ਅੱਗੋ ਦਰਿਆ ਦੀ ਛਲ ਨੇ ਕਿਹਾ ਕਿ ਉਹ ਦਰਵੇਸ਼ ਇਹਨਾਂ ਲੋਕਾਂ ਨੂੰ ਸਮਝਾ, ਮੇਰੇ ਖੱਤ ਵਿੱਚ ਕੁਛ ਵੀ ਨਹੀਂ, ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗੌ ਕਰੇ, ਮੇਰੇ ਹੱਥ ਵਿੱਚ ਹੋਵੇ ਤੇ ਮੈਂ ਕਿਵੇਂ ਚੱਲਾਂ, ਜਿੱਧਰ ਤੋਰੀ ਜਾਂਦਾ ਭੈ ਵਿੱਚ ਚੱਲੈ ਲੱਖ ਦਰਿਆਓ। ਮੈਂ ਬੇਨਤੀ ਕਰਾਂਗਾ ਕਿ ਯਾਦ ਰੱਖੀਏ ਕਿ ਇਹ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਰਚੀ ਖੇਡ ਵਿੱਚ ਜੀ ਹਜ਼ੂਰੀ ਕਰਕੇ ਸੁੱਖ ਮਿਲਦਾ। ਆਓ 16ਵੀਂ ਪੌੜੀ ਦੇ ਦੂਜੇ ਸ਼ਲੋਕ ਦੀ ਵਿਚਾਰ ਆਰੰਭ ਕੀਤੀ ਸੀ, ਅੱਜ ਮੈਂ ਯਤਨ ਕਰਨਾ ਇਹਦੇ ਅਰਥ ਜਿੰਨੀ ਕੁ ਗੁਰੂ ਨਾਨਕ ਸਾਹਿਬ ਸਮਤ ਬਖਸ਼ਣ ਮੈਂ ਉਹ ਆਪ ਨਾਲ ਸਾਂਝੇ ਜ਼ਰੂਰ ਕਰਾਂਗਾ। ਉਹ ਸ਼ਲੋਕ ਦੀ ਸ਼ੁਰੂਆਤ ਸੀ ਕਿ ਮਾਨਸ ਖਾਣੇ ਕਰਹਿ ਨਿਵਾਜ ਸ਼ੁਰੀ ਵਗਾਇਨ ਤਿੰਨ ਗੱਲ ਤਾਕ, ਤਿੰਨ ਘਰ ਬ੍ਰਾਹਮਣ ਪੂਰਹਿ ਨਾਦ, ਉਹਨਾਂ ਪੀ ਆਵਹਿ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਹੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉਪਰ ਕਿਸੇ ਨਾ ਜਾਣਾ, ਦੇਖੈ ਚੌਂਕਾ ਕੱਢੀ ਕਾਰ, ਉਪਰ ਆਏ ਬੈਠੇ ਕੂੜ ਯਾਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਣ, ਮਨ ਜੂਠੇ ਚੁਲੀ ਪਰੇਣ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਬਾਈ। ਇਹ ਅਸੀਂ ਸ਼ਲੋਕ ਸ਼ੁਰੂ ਕੀਤਾ ਹੈ। ਉਂਜ ਵੈਸੇ ਮਨ ਦਾ ਟਿਕਣਾ ਰੱਬ ਦੀ ਕਿਰਪਾ ਤੋਂ ਬਿਨਾਂ ਨਹੀਂ। ਜਿੰਨਾ ਮਰਜ਼ੀ ਹਵਾ ਰੁਕੀ ਹੋਵੇ, ਅਸੀਂ ਕਹੀਏ ਬਾਹਰ ਹਵਾ ਹੈ ਹੀ ਨਹੀਂ, ਪਰ ਦੀਵੇ ਦੀ ਲਾਈਟ ਨੂੰ, ਦੀਵੇ ਦੀ ਲੋ ਨੂੰ ਧਿਆਨ ਨਾਲ ਦੇਖੋ, ਸਾਨੂੰ ਮਹਿਸੂਸ ਹੁੰਦਾ ਹਵਾ ਨਹੀਂ, ਪਰ ਦੀਵੇ ਦੀ ਜਿਹੜੀ ਲੋ ਉਹ ਤਾਂ ਵੀ ਕੰਪਣ ਰੱਖਦੀ, ਉਹ ਕੰਬੀ ਜਾਂਦੀ। ਜਦੋਂ ਅਸੀਂ ਕਹਿੰਦੇ ਹਾਂ ਮਨ ਟਿਕ ਗਿਆ, ਨਹੀਂ ਪਿਆਰਿਓ, ਇਹ ਮਨ ਟਿਕ ਗਿਆ ਵੀ ਇੱਕ ਫੁਰਨਾ ਖੰਡਾ ਦਾ ਨਾਂ ਹੈ। ਫਿਰ ਬੇਨਤੀ ਸੁਣਿਓ, ਮਨ ਟਿਕ ਗਿਆ ਇਹ ਵੀ ਤਾਂ ਖਿਆਲ ਖੰਡਾ ਹੀ ਬਣਾ ਦਿੱਤਾ ਨਾ, ਕਿਉਂਕਿ ਟਿਕੇ ਹੋਏ ਵਿੱਚੋਂ ਵੀ ਇੱਕ ਬਿਰਤੀ ਪੈਦਾ ਹੋਗੀ, ਮੇਰਾ ਮਨ ਟਿਕ ਗਿਆ, ਇਹ ਖਿੱਲੀ ਜਾਂਦਾ। ਪਰ ਫਿਰ ਯਤਨ ਕਰੀਏ ਇਸ ਪਵਿੱਤਰ ਬਚਨ ਨੂੰ ਗੁਰੂ ਭੈ ਭਾਵਨੀ ਵਿੱਚ ਵਿਚਾਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਕੋਈ ਵੀ ਰਸਨਾ ਬਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਤ ਦੋ ਬੇਨਤੀਆਂ ਮੈਂ ਆਪ ਜੀ ਦੇ ਸਨਮੁਖ ਕੀਤੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਦੋ ਸ਼ਲੋਕਾਂ ਵਿੱਚ ਉਸ ਵਕਤ ਦੇ ਰਾਜਨੀਤਿਕ ਬੰਦਿਆਂ ਦਾ ਨਿਗਾਰ, ਰਾਜ ਭਾਗ ਦੇ ਮਾਲਕਾਂ ਦਾ ਕਿਰਦਾਰ ਤੇ ਦੂਸਰਾ ਉਹਨਾਂ ਦੇ ਅੱਗੇ ਚਾਕਰੀ ਨੌਕਰੀ ਕਰਨ ਵਾਲੇ ਜਿਹੜੇ ਕਰਮਚਾਰੀ ਨੇ, ਜਿਹੜੇ ਉਹਨਾਂ ਦੇ ਇੰਪਲਾਈਜ਼ ਨੇ, ਉਹਨਾਂ ਦਾ ਜੀਵਨ ਕੀ ਹੈ। ਰਾਜ ਹੈ ਮੁਸਲਮਾਨ ਦਾ, ਇਸਲਾਮ ਦਾ। ਉਹਨਾਂ ਅੱਗੇ ਨੌਕਰੀ ਕਰਨ ਵਾਲੇ ਜਿਹੜੇ ਕਰਿੰਦੇ ਨੇ, ਕਰਮਚਾਰੀ ਨੇ, ਉਹ ਜ਼ਿਆਦਾਤਰ ਹਿੰਦੂ ਖੱਤਰੀ ਨੇ। ਦੇਖੋ ਇਹ ਸ਼ਬਦ ਸਤਿਗੁਰੂ ਨੇ ਵਰਤੇ ਨੇ। ਹੁਣ ਰਾਜਾ ਜਿਹੜਾ ਹੈ ਉਹ ਜ਼ੁਲਮ ਕਰ ਰਿਹਾ ਹੈ, ਪਰਾਇਆ ਹੱਕ ਖੋ ਖੋ ਕੇ ਖਾ ਰਿਹਾ ਹੈ। ਕੱਲਾ ਧਨ ਪਦਾਰਥ ਹੀ ਨਹੀਂ, ਉਹਦਾ ਕਿਰਦਾਰ ਇੰਨਾ ਕੁ ਗਰਕ ਚੁੱਕਾ ਹੈ, ਉਹ ਪਰਾਏ ਧਨ ਉੱਤੇ ਵੀ ਨਜ਼ਰ ਰੱਖ ਕੇ ਉਹਨੂੰ ਖੋ ਲੈਂਦਾ ਹੈ, ਤੇ ਇੱਥੋਂ ਤੱਕ ਕਿ ਪਰਾਏ ਧਨ ਉੱਤੇ ਨਜ਼ਰ ਰੱਖ ਕੇ ਵੀ ਉਹਨੂੰ ਜ਼ਬਰਦਸਤੀ ਖੋ ਕੇ ਘਰ ਲੈ ਆਉਂਦਾ, ਧਨ ਵੀ ਖੋਂਦਾ ਹੈ, ਤੇ ਬਹੁ ਬੇਟੀਆਂ ਧੀਆਂ ਭੈਣਾਂ ਦੇ ਧਨ ਜਿਹੜੇ ਨੇ ਉਹ ਵੀ ਉਸ ਵਕਤ ਮਹਿਫੂਜ਼ ਨਹੀਂ। ਉਹਨਾਂ ਅੱਗੇ ਜਿਹੜਾ ਖੱਤਰੀ ਹੈ, ਉਹ ਨੌਕਰ, ਉਹਨੇ ਗਲ ਚ ਧਾਗਾ ਪਾਇਆ, ਉਹ ਮੰਤਰ ਵੀ ਜਪਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਉਹਦੇ ਹੱਥ ਵਿੱਚ ਛੁਰੀ ਹੈ। ਮੈਂ ਅਰਜ ਕੀਤੀ ਸੀ ਕਿ ਕਈ ਵਾਰੀ ਪੜ੍ਹੇ ਹੋਏ ਬੰਦਿਆਂ ਦੀ ਜਦੋਂ ਮੱਤ ਮਾਰੀ ਜਾਏ ਉਹ ਆਪਣੇ ਹੀ ਭਾਈਆਂ ਦੇ ਕਾਤਲ ਬਣ ਜਾਂਦੇ, ਹਰਨ ਆਪਣੇ ਵਰਗੇ ਖਰਨਾਂ ਨੂੰ ਪਸਾ ਲੈਂਦਾ, ਬਾਜ਼ ਉੱਡਦੇ ਪੰਛੀਆਂ ਨੂੰ ਘੇਰ ਕੇ ਸ਼ਿਕਾਰੀ ਕੋਲ ਲੈ ਆਉਂਦਾ। ਸੱਚ ਇਵੇਂ ਪੜਿਆ ਹੋਇਆ ਬੰਦਾ ਵੀ ਜਦੋਂ ਮੱਤ ਤੇ ਪਰਦੇ ਪੈ ਜਾਣ, ਬੁੱਧੀ ਭ੍ਰਸ਼ਟ ਹੋ ਜਾਏ, ਉਦੋਂ ਹਕੂਮਤਾਂ ਦਾ ਹੱਥ ਟੋਕਾ ਬਣ ਕੇ ਆਪਣੀ ਕੌਮ, ਆਪਣੇ ਭਰਾ, ਆਪਣੀ ਜ਼ਾਤ, ਆਪਣੇ ਨਸਲ ਦੇ ਲੋਕਾਂ ਦੀ ਵੀ ਨਸਲ ਖੁਸ਼ੀ ਕਰਨ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਪਰ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਹੋਰ ਧਿਆਨ ਨਾਲ ਸੁਣ ਕਿ ਸਤਿਗੁਰੂ ਦਾ ਮਕਸਦ ਇਹਦੇ ਵਿੱਚ ਨਮਾਜ਼ ਦਾ ਖੰਡਨ ਕਰਨਾ ਹੈ, ਕਿਉਂਕਿ ਇਹਨੂੰ ਥੋੜ੍ਹਾ ਜਿਹਾ ਡਿਟੇਲ ਨਾਲ ਵਿਚਾਰ ਲੈਣਾ ਚਾਹੀਦਾ ਹੈ। ਤੇ ਯਾਦ ਰੱਖਿਓ, ਭਾਵੇਂ ਆਪ ਸੋਚੋਗੇ ਵੀ ਇਹ ਸਾਰੀਆਂ ਗੱਲਾਂ ਰਾਜਨੀਤੀ ਦੀਆਂ, ਕਰਮ ਕਾਂਡਾਂ ਦੀਆਂ ਚੱਲ ਰਹੀਆਂ ਨੇ, ਪਰ ਮੈਂ ਕੱਲ ਵੀ ਅਰਜ਼ ਕੀਤੀ ਸੀ, ਪਹਿਲਾ ਸ਼ਲੋਕ ਪੜ੍ਹਿਆ ਉਹਦੇ ਅੰਤ ਵਿੱਚ ਵੀ ਰੂਹਾਨੀਅਤ ਹੈ, ਤੇ ਇਸ ਸ਼ਲੋਕ ਦੇ ਅੰਤ ਵਿੱਚ ਵੀ ਗੁਰੂ ਜੀ ਨੇ ਅਧਿਆਤਮਿਕਤਾ ਦੀ ਗੱਲ ਹੀ ਕੀਤੀ। ਪਹਿਲਾ ਸ਼ਲੋਕ ਜਿਹੜਾ ਸੀ ਕੱਲ ਪੜ੍ਹਿਆ, ਗਊ ਬ੍ਰਾਹਮਣ ਕੋ ਕਰ ਲਾਵੋ, ਸਾਰੀ ਬਾਤ ਕਰਕੇ ਅਖੀਰ ਤੇ ਮਹਾਰਾਜ ਜੀ ਨੇ ਕਿਹਾ, ਛੋਡੀ ਲੇ ਪਾਖੰਡਾ, ਨਾਮ ਲੈ ਜਾਏ ਤਰਨ ਦਾ। ਉਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਜ਼ਿਕਰ ਕੀਤਾ, ਅਧਿਆਤਮਿਕਤਾ ਨੂੰ, ਉਹਦੇ ਵਿੱਚ ਪਰਮਾਰਥ ਨੂੰ ਮਨਫੀ ਨਹੀਂ ਖੋਣ ਦਿੱਤਾ। ਤੇ ਜਦੋਂ ਅਸੀਂ ਆਹ ਸ਼ਲੋਕ ਪੜ੍ਹ ਰਹੇ ਹਾਂ, ਤੁਸੀਂ ਦੇਖੋਗੇ ਇਸ ਸ਼ਲੋਕ ਦੇ ਅਖੀਰ ਵਿੱਚ ਵੀ ਸਤਿਗੁਰੂ ਜੀ ਰੂਹਾਨੀਅਤ ਦੀ ਗੱਲ ਕਰਨਗੇ ਕਿ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ, ਤਾਂ ਸੱਚ ਪਾਈਐ ਦੀ ਗੱਲ ਕਹੀ, ਇਹਦੇ ਤੇ ਰਾਜ ਨਹੀਂ ਪਾਈ ਦੀ ਗੱਲ ਕਹੀ। ਗੁਰੂ ਸਾਹਿਬ ਦਾ ਮਕਸਦ ਸਿਰਫ ਇਹਨੇ, ਮੈਂ ਕਹਿੰਦਾ ਕਿ ਗੁਰਮੁਖੋ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਤੇ ਦੇਖੋ ਜਪਜੀ ਸਾਹਿਬ ਦੀ, ਮੈਂ ਚਲੋ ਪਹਿਲੀ ਪੌੜੀ ਦਾ ਜ਼ਿਕਰ ਹੀ ਕੀਤਾ, ਗੁਰੂ ਸਾਹਿਬ ਜੀ ਦੀ ਬਾਣੀ ਦਾ ਮਕਸਦ ਇਹ ਵੇ ਕਿ ਇਸ ਸ਼ਬਦ ਨੂੰ ਪੜ੍ਹਨ ਵਾਲੇ ਦੇ ਅੰਦਰ ਸਚਿਆਰਤਾ ਆ ਜਾਏ। ਤਾਂ ਹੀ ਸਾਹਿਬ ਨੇ ਕਿਹਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਉਹ ਸਚਿਆਰਤਾ ਦੀ ਗੱਲ ਕੀਤੀ। ਜਿਸ ਦਿਨ ਜੰਨੂ ਵਾਲਾ ਆ ਪਿਛਲੀ ਪੌੜੀ ਜਿਹੜੀ 15ਵੀਂ ਸੀ, ਇਹਦੇ ਨਾਲ ਹਜ਼ੂਰ ਨੇ ਜਨੇਊ ਦੇ ਚਿੰਨ੍ਹ ਦਾ ਜ਼ਿਕਰ ਕੀਤਾ, ਤੇ ਮੈਂ ਉਸ ਵਕਤ ਇੱਕ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਨ ਲੱਗਿਆਂ ਪਹਿਲੀ ਗੱਲ ਤਾਂ ਇਹ ਕਿ ਪੜ੍ਹਨ ਵਾਲਾ, ਵਿਚਾਰਨ ਵਾਲਾ ਆਪਣੀ ਖਿਆਲਾਂ ਦੀ ਐਨਕ ਨਾਲ ਨਾ ਪੜ੍ਹੇ। ਫਿਰ ਬੇਨਤੀ ਹੈ, ਮੇਰੇ ਬਣੇ ਹੋਏ ਵਿਚਾਰਾਂ ਅਨੁਸਾਰ ਮੈਂ ਬਾਣੀ ਨਾ ਪੜ੍ਹਾਂ, ਮੈਂ ਉਸ ਵਿਚਾਰ ਨੂੰ ਗ੍ਰਹਿਣ ਕਰ ਲਵਾਂ ਜਿਹਦੇ ਵਿੱਚ ਮੇਰਾ ਵਿਚਾਰ ਭਾਵੇਂ ਖੀਣ ਹੁੰਦਾ ਹੋਵੇ, ਮੈਂ ਸਤਿਗੁਰੂ ਦੇ ਵਿਚਾਰ ਨੂੰ ਆਪਣੇ ਅੰਤਰ ਆਤਮੇ ਤੋਂ ਸਵੀਕਾਰ ਕਰ ਲਵਾਂ। ਹੁਣ ਜਿਵੇਂ ਜਨੇਊ ਦੀ ਗੱਲ ਸੀ, ਉਹਦੇ ਵਿੱਚ ਹਜ਼ੂਰ ਨੇ ਜੰਨੂ ਦੀ ਗੱਲ ਕਰਦਿਆਂ ਸ਼ਬਦ ਕਹੇ, ਕਹਿੰਦੇ ਨੇ ਕਿ ਚਾਰ ਜੇ ਗੁਣ ਤੇਰੇ ਕੋਲ ਹੈਣ ਤਾਂ ਮੈਨੂੰ ਜਨੇਊ ਪਾ ਦੇ। ਮੈਂ ਪਿੰਡੇ ਦਾ ਜਨੇਊ, ਚੰਮ ਉੱਤੇ ਜਨੇਊ ਨਹੀਂ ਪਾਉਣਾ ਚਾਹੁੰਦਾ, ਮੈਂ ਚਾਹੁੰਦਾ ਮੇਰੀ ਆਤਮ ਦਾ ਜਨੇਊ ਹੋਵੇ। ਸਰੀਰ ਤਾਂ ਸੜ ਕੇ ਰਾਖ ਹੋ ਜਾਣਾ, ਪਰ ਮੈਨੂੰ ਆਹ ਜਨੇਊ ਪਾ ਦੇ ਜਿਹਦੀ ਕਪਾਹ ਦਇਆ ਦੀ ਹੋਵੇ। ਹੁਣ ਦੇਖੋ ਸਾਰੇ ਗੁਣ ਨੇ, ਮੈਂ ਤਾਂ ਅਰਜ਼ ਕਰਨ ਲੱਗਾ, ਮਤਾਂ ਕੋਈ ਸੋਚੇ ਕਿ ਸ਼ਾਇਦ ਹਿੰਦੂਇਜ਼ਮ ਦੇ ਇਸ ਚਿੰਨ੍ਹਾਂ ਦਾ ਮਜ਼ਾਕ ਉਡਾਇਆ। ਚੇਤੇ ਰੱਖਿਓ, ਮਜ਼ਾਕ ਉਦੋਂ ਬਣ ਜਾਂਦਾ ਹੈ ਜਦੋਂ ਚਿੰਨ ਰਹਿ ਜਾਣ ਤੇ ਅੰਦਰੋਂ ਧਰਮ ਗਵਾ ਜਾਏ, ਜਦੋਂ ਬਾਹਰ ਨਿਸ਼ਾਨੀਆਂ ਰਹਿ ਜਾਣ ਅੰਦਰੋਂ ਕਰੈਕਟਰ ਖਤਮ ਹੋ ਜਾਏ। ਇਹਨੂੰ ਬਾਬਾ ਜੀ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਇਹਦਾ ਮਤਲਬ ਹਿੰਦੂ ਜਜਮਾਨ ਦੇ ਘਰ ਵਿੱਚ ਪੁਰੋਹਿਤ ਪੰਡਿਤ ਹਿੰਦੂ ਆਇਆ, ਉਹਨੇ ਜਨੇਊ ਦਾ ਧਾਗਾ ਮੰਤਰ ਪੜ ਕੇ ਪਾ ਦਿੱਤਾ, ਸੂਤ ਜਨੇਊ ਪੜ ਗੱਲ ਪਾਵੇ। ਤੇ ਮਹਾਰਾਜ ਕਹਿੰਦੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਜੇ ਤਿੰਨ ਵਕਤ ਨਹਾਏ ਵੀ, ਕੇਸੀ ਇਸ਼ਨਾਨ ਵੀ ਕਰੇ, ਆ ਕਹਿ ਵੀ ਬਰਤਨ ਨੂੰ ਹੱਥ ਨਾ ਲੈ ਉਹ ਭਿੱਟ ਜਾਣਾ। ਸਤਿਗੁਰੂ ਕਹਿੰਦੇ ਨੇ ਜੇ ਤੂੰ ਧਾਗਾ ਪਾ ਕੇ ਗੰਦੇ ਕਰਮ ਕਰੀ ਜਾ ਰਿਹਾ, ਤੇਰੀ ਸੋਚ ਨਹੀਂ ਗੰਦੀ ਖੈ, ਤੇਰੇ ਖਿਆਲ ਪਤ ਧੋਏ ਪਏ ਨੇ, ਤੇਰੀ ਸੋਚ ਦੇ ਵਿੱਚ ਨਿਗਾਰ ਆ ਚੁੱਕਾ, ਤੂੰ ਜਿੰਨਾ ਮਰਜ਼ੀ ਨਹਾਈ ਜਾ, ਤੇਰੇ ਨਹਾਉਣ ਦੇ ਨਾਲ ਅੰਦਰ ਦੀ ਤਰੱਕੀ ਨਹੀਂ ਹੋ ਸਕਣੀ। ਮੈਂ ਬੇਨਤੀ ਕਰਾਂ, ਉੱਥੇ ਮਹਾਰਾਜ ਨੇ ਚਾਰ ਗੁਣ ਕਹੇ, ਇੱਕ ਦਇਆ, ਦੂਜਾ ਸੰਤੋਖ, ਤੀਜਾ ਜਤ ਤੇ ਚੌਥਾ ਸਤ। ਤੇ ਜਦੋਂ ਵੀ ਅਸੀਂ ਹਜ਼ੂਰ ਦਾ ਪੁਰਬ ਆਉਂਦਾ, ਗੁਰਮੁਖੋ ਹਰ ਪ੍ਰਚਾਰਕ ਜਨਯੂ ਦੀ ਗੱਲ ਕਰਦਾ, ਪਰ ਚਾਰ ਗੁਣਾਂ ਦੀ ਗੱਲ ਦੀ ਕਥਾ ਚਾਰ ਦਿਨ ਨਹੀਂ ਹੁੰਦੀ। ਦਇਆ ਕਪਾ, ਕੀ ਹੈ ਦਇਆ ਜਿਹਨੂੰ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ? ਸੰਤੋਖ ਦਾ ਸੂਤਰ ਦਇਆ ਦੀ ਕਪਾ, ਜਤ ਦੀਆਂ ਗੰਢਾਂ ਤੇ ਸੱਚ ਦਾ ਵੱਟ। ਮਹਾਰਾਜ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ, ਇਹ ਸਰੀਰ ਦਾ ਨੀ ਪਿਆਰਿਓ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ ਕਿਉਂ। ਕਹਿਣ ਲੱਗੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ, ਭਾਏ ਉਹ ਧੰਤਾ ਜੋਗ ਨੇ ਜਿਨ੍ਹਾਂ ਨੇ ਇਹ ਜਨੇਊ ਆਪਣੇ ਗੱਲ ਚ ਪਾ ਲਿਆ। ਮੈਂ ਇੱਥੇ ਥੋੜਾ ਜਿਹਾ ਰੋਕ ਕੇ ਇੱਕ ਬੇਨਤੀ ਕਰਨੀ ਚਾਹੁੰਦਾ, ਮਾਨਸ ਖਾਣੇ ਕਰੇ ਨਿਵਾਜ। ਮੋਮਿਨ ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜ੍ਹਦਾ। ਆਪ ਸਭ ਨੂੰ ਪਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਾਬੇ ਫਰੀਦ ਦੇ ਅਸੀਂ ਬੋਲ ਪੜ੍ਹਨੇ ਆ, ਮੈਂ ਕੱਲ ਵੀ ਜ਼ਿਕਰ ਕੀਤਾ, ਅੱਜ ਵੀ ਉਹਨਾਂ ਦੀ ਰਚਨਾ ਚੋਂ ਕੁਝ ਪ੍ਰਮਾਣ ਲਏ। ਉਹ ਨਮਾਜ਼ ਦੇ ਬੜੇ ਪਾਬੰਦ ਨੇ, ਬੜੇ ਸ਼ਰਈ ਨੇ ਬਾਬਾ ਫਰੀਦ ਸਾਹਿਬ। ਚੇਤੇ ਰੱਖਿਓ, ਆਪਣੇ ਮਤ ਦੀ ਸ਼ਰ੍ਹਾਂ ਦੇ ਇੰਨੇ ਪਾਬੰਦ ਨੇ, ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਭਾਵੇਂ ਆਪਣੇ ਆਪ ਨੂੰ ਮੁਖਾਤਬ ਕੀਤਾ, ਕਹਿਣ ਲੱਗੇ ਉਹਦੀ ਜ਼ਿੰਦਗੀ ਤਾਂ ਕੁੱਤੇ ਦੀ ਤਰ੍ਹਾਂ ਹੈ ਜਿਹੜਾ ਆਪਣੀ ਸ਼ਰ੍ਹਾਂ ਦੀ ਨਮਾਜ਼ ਨੂੰ ਛੱਡ ਗਿਆ। ਇਹ ਹਾਲਾਂ ਉਹਨਾਂ ਨੂੰ ਸ਼ੱਕਰਗੰਜ ਕਹਿੰਦੇ ਅਸੀਂ, ਸ਼ੱਕਰ ਦੇ ਖਜ਼ਾਨੇ ਨੇ। ਪਰ ਉਹਨਾਂ ਦੇ ਬਚਨ ਕਿ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਪੰਜੇ ਵਕਤ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਇੱਕ ਸ਼ਲੋਕ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ। ਪਹਿਲਾ ਸ਼ਬਦ ਹੈ ਬੇਨਿਵਾਜਾ ਕੁੱਤਿਆ, ਤੇ ਦੇਖੋ ਅਗਲਾ ਸ਼ਬਦ ਕੀ ਹੈ। ਇੰਨਾ ਕਮਾਲ ਦੇ ਸ਼ਬਦ ਕਿ ਉੱਠ ਫਰੀਦਾ ਉਜੂ ਸਾਜ, ਜਿਵੇਂ ਉਹ ਉਜੂ ਕਰਦੇ। ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਰੱਬ ਦੀ ਇਬਾਦਤ ਵਿੱਚ ਨਹੀਂ ਚੁੱਕਿਆ, ਉਸ ਸਿਰ ਨੂੰ ਗਰਦਨ ਨੂੰ ਧੜ ਤੋਂ ਕੱਟ ਕੇ ਵਾਹ ਕਰ ਦਿਓ। ਤੇ ਅਗਲਾ ਸ਼ਲੋਕ ਕੀ ਹੈ, ਜੋ ਸਿਰ ਸਾਈ ਨਾ ਨਿਵੈ। ਦੇਖੋ ਤਰਤੀਬ ਬਣਾ ਕੇ, ਜਿਹੜਾ ਸਿਰ ਰੱਬ ਦੇ ਸਾਹਮਣੇ ਨਹੀਂ ਚੁੱਕਿਆ, ਸੋ ਸਿਰ ਕੀਜੈ ਕਾਏ, ਉਸ ਖੋਪੜੀ ਦੀ ਹੱਡੀ ਨੂੰ ਕੀ ਕਰੀਏ। ਕਹਿਣ ਲੱਗੇ ਰਾਤ ਨੂੰ ਰੋਟੀ ਪਕਾਣੀ ਇਹਨੂੰ ਚੁੱਲ੍ਹੇ ਵਿੱਚ ਫੂਕਦੀ ਅੱਗ ਦੀ ਥਾਂ, ਜਿਸ ਖੋਪੜੀ ਨੇ ਰੱਬ ਦੀ ਇਬਾਦਤ ਨਹੀਂ ਕੀਤੀ। ਤਿੰਨੇ ਸ਼ਲੋਕ ਥੋੜਾ ਜਿਹਾ ਪੜ੍ਹ ਲਈ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਅਗਲਾ ਬਚਨ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਹੇ। ਤੇ ਬਚਨ ਹੈ ਕੁੰਨੇ ਹੇਠ, ਕੁੰਨੇ ਦਾ ਅਰਥ ਹਾਂਡੀ ਭਾਂਡਾ। ਸਾਡੇ ਬਾਰ ਚ ਸ਼ਬਦ ਵਰਦੇ ਸਨ ਬਲਟੋਈ, ਇਹ ਸ਼ਬਦ ਵਰਦੇ ਸਨ। ਕੁੰਨੇ ਖੇਤ ਜਲਾਈਏ, ਬਾਲਣ ਸੰਦੇ ਥਾਂ। ਮੈਂ ਬੇਨਤੀ ਕਰਨੀ ਚਾਹਾਂਗਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਮਾਜ਼ ਪੜ, ਪਰ ਤੂੰ ਇਹ ਕਰਮ ਕਾਂਡ ਨਾ ਢੋਈ ਜਾ, ਮੈਂ ਪੰਜ ਵਕਤ ਦਾ ਨਮਾਜ਼ੀ ਹਾਂ। ਆਓ ਮੇਰੇ ਗੁਰੂ ਨਾਨਕ ਸਾਹਿਬ ਜੇ ਜਨਯੂ ਦੇ ਅਰਥ ਵਾਕੀ ਵਾਹ ਕਰ ਦੇਣ, ਮੇਰਾ ਖਿਆਲ ਸ਼ਾਇਦ ਸਨਾਤਨ ਧਰਮ ਗ੍ਰੰਥਾਂ ਵਿੱਚ ਵੀ ਇਹ ਅਰਥ ਨਾ ਲੱਭਣ ਜਨਯੂ ਦੇ, ਜਿਹੜੇ ਜਨੇਊ ਦੇ ਅਰਥ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਤ, ਦੇਖੋ ਇਸੇ ਤਰ੍ਹਾਂ ਪੰਜ ਵਕਤ ਦੀ ਨਮਾਜ਼ ਹੈ, ਮਸਜਿਦ ਮਸੀਤ, ਉਹਦੇ ਅਰਥ ਵੀ ਬੜੇ ਵੱਖਰੇ ਨੇ। ਪਿਆਰਿਓ ਚੇਤੇ ਰੱਖਿਓ, ਅਸੀਂ ਇੱਕ ਸ਼ਬਦ ਪੜ੍ਹਨੇ ਆ ਮਹਾਰਾਜ ਜੀ ਦਾ, ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕਰਾਂ ਕੁਰਾਨ, ਸ਼ਰਮ ਸੁਨਤ, ਸ਼ੀਲ ਰੋਜ਼ਾ, ਖੋ ਮੁਸਲਮਾਨ, ਕਰਨੀ ਕਾਬਾ, ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਥ ਇਸ ਭਾਵ ਸੀ ਨਾਨਕ ਰੱਖੈ ਲਾਜ। ਥੋੜੇ ਜਿਹੇ ਅਰਥ ਮੈਂ ਕਰ ਦੇਣਾ, ਕਿਉਂਕਿ ਧਰਮ ਅਸਥਾਨ ਬੜਾ ਬਣਾਉਣਾ ਬੜਾ ਸੌਖਾ ਜੇ। ਚੇਤੇ ਰੱਖੋ, ਮਸੀਤ ਅਰਬਾਂ ਪਤੀ 2-4 ਮਹੀਨਿਆਂ ਚ ਖੜੀ ਕਰ ਦੇਗਾ, ਪੈਸਾ ਬੜਾ। ਸਿੱਖ ਚਾਹਣ ਤਾਂ 1 ਸਾਲ ਵਿੱਚ ਸੋਨੇ ਨਾਲ ਮੜ ਕੇ ਗੁਰਦੁਆਰੇ ਦੀ ਇਮਾਰਤ ਬਣਾ ਦੇਣ, ਹਿੰਦੂ ਵੀਰ ਚਾਹਣ ਤਾਂ ਉਹ ਰਾਤੋ ਰਾਤ ਮੰਦਿਰ ਖੜਾ ਕਰ ਦੇਣ। ਯਾਦ ਰੱਖਿਓ, ਧਰਮ ਅਸਥਾਨ ਦੀਆਂ ਇੱਟਾਂ 2-4 ਮਹੀਨਿਆਂ ਚ ਲੱਗ ਜਾਂਦੀਆਂ ਨੇ, ਪਰ ਧਾਰਮਿਕ ਜੀਵਨ ਬਣਾਉਣ ਲਈ ਕਈ ਵਾਰੀ ਕਈ ਜਨਮ ਲੱਗ ਜਾਂਦੇ। ਧਰਮ ਅਸਥਾਨ ਬਣ ਜਾਏਗਾ, ਇੱਕ ਰਾਤ ਚ ਬਣ ਸਕਦਾ, ਰੁਪਈਆ ਹੈ ਨਾ। ਇਕਬਾਲ ਨੇ ਇੱਕ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ, ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇ ਇਮਾਂ ਕੀ ਹਿਰਾਰਤ ਵਾਲੋ ਨੇ। ਇੱਕ ਰਾਤ ਵਿੱਚ ਲੋਕ ਇਕੱਠੇ ਹੋਏ, ਮਸੀਤ ਬਣ ਗਈ, ਗੁਰਦੁਆਰਾ ਬਣ ਗਿਆ, ਜਿਵੇਂ ਲੋਕ ਕਬਜ਼ੇ ਕਰਦੇ ਆ ਨਾ ਥਾਵਾਂ ਤੇ। ਮੇਰਾ ਖਿਆਲ ਹਿੰਦੁਸਤਾਨ ਵਿੱਚ ਜੇ ਧਿਆਨ ਨਾਲ ਦੇਖੋ, ਬਹੁਤ ਸਾਰੇ ਗੁਰਦੁਆਰੇ ਐਸੇ ਨੇ ਜਿਨ੍ਹਾਂ ਨੇ ਥਾਵਾਂ ਉੱਤੇ ਕਬਜ਼ੇ ਕੀਤੇ ਹੋਏ, ਅਸਲੀਅਤ ਮੰਦਰਾਂ ਕਬਜ਼ਾ ਵਾਲੇ ਮਸੀਤਾਂ। ਮੈਂ ਕਹਿੰਦਾ, ਜਿਸ ਧਰਮ ਦੀ ਸਾਨੂੰ ਸਿਖਾਉਣਾ, ਉਹ ਜ਼ਮੀਨ ਹੀ ਧੱਕੇ ਨਾਲ ਖੋ ਕੇ ਬਣਾਈ ਗਈ, ਉਹਦੇ ਵਿੱਚੋਂ ਬੰਦੇ ਦੇ ਇਨਸਾਫ ਦੀ ਆਵਾਜ਼ ਕਿੱਥੋਂ ਆ ਜਾਣੀ? ਇਹਨੂੰ ਮਹਿਸੂਸ ਨਾ ਕਰਿਓ, ਇਹ ਸੱਚ ਜੇ। ਉਹ ਲਿਖਦਾ, ਮਸਜਿਦ ਤੋਂ ਬਿਨਾ ਦੀ ਸ਼ਬ ਭਰ ਮੇ ਇਮਾਂ ਕੀ ਹਿਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਮਸੀਤ ਬਣ ਗਈ ਪਰ ਨਮਾਜ਼ੀ ਤਾਂ ਨਹੀਂ ਬਣਿਆ, ਗੁਰਦੁਆਰਾ ਬਣ ਗਿਆ ਪਰ ਚੇਤੇ ਰੱਖਿਓ, ਸਤ ਸੰਗੀ ਨਹੀਂ ਬਣਿਆ। ਗੁਰਦੁਆਰੇ ਦਾ ਅਰਥ ਹੁਣ ਇਕੱਲੇ ਆਪਾਂ ਮੁਸਲਮਾਨ ਨੂੰ ਕਹਿ ਦਈਏ, ਸਾਨੂੰ ਆਪਣੇ ਆਪ ਨੂੰ ਸ਼ਾਮਿਲ ਕਰੀਏ ਵਿੱਚ, ਕਿਉਂਕਿ ਅਸੀਂ ਦੂਜੇ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਾਂ। ਪਰ ਇਹ ਗੱਲ ਯਾਦ ਰੱਖਿਓ, ਦੂਜੀਆਂ ਕੌਮਾਂ ਤੋਂ ਕੁਝ ਸਿੱਖੋ। ਮੈਂ ਇਹ ਨਹੀਂ ਕਹਿੰਦਾ ਪਾਪ ਤੇ ਪਰਦੇ ਪਾਉਣੇ ਚਾਹੀਦੇ ਨੇ। ਤੁਸੀਂ ਦੇਖੋ, ਬੜੇ ਬੰਦੇ ਕੁਝ ਧਰਮਾਂ ਦੇ ਨੇ ਜਿਹੜੇ ਗੰਦੇ ਕੁਕਰਮਾਂ ਵਿੱਚ ਜੇਲ੍ਹਾਂ ਵਿੱਚ ਬੰਦ ਨੇ, ਬੜੇ ਪ੍ਰਤਿਸ਼ਠਿਤ ਬੰਦੇ ਸਨ, ਉਹਨਾਂ ਦੇ ਪਿੱਛੇ ਕਰੋੜਾਂ ਬੰਦੇ ਉਹਨਾਂ ਦੇ ਅਨੁਯਾਈ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਕਿ ਬੜਾਵਾ ਦਈਏ, ਪਰ ਤੁਸੀਂ ਕਦੀ ਉਸ ਕਮਿਊਨਿਟੀ ਦਾ ਪ੍ਰਚਾਰਕ ਉਹਦੇ ਬਰਖਿਲਾਫ ਸਟੇਜ ਤੇ ਬੋਲਦਾ ਦੇਖਿਆ? ਕਦੀ ਲਾਈਵ ਵਿੱਚ ਕੋਈ ਉਹਨਾਂ ਦਾ ਸੰਤ, ਕੋਈ ਇਸਲਾਮ ਵਿੱਚ ਵੀ ਤੁਸੀਂ ਦੇਖੋ? ਮੈਂ ਇੱਕ ਬੇਨਤੀ ਕਰਾਂਗਾ, ਸਾਡਾ ਸੁਭਾਅ ਕੀ ਬਣ ਗਿਆ? ਗੁਰੂ ਨੇ ਕਿਹਾ ਸੀ, ਦੇਖ ਕੇ ਅਨਡਿੱਠ ਕਰੀ, ਮੈਂ ਤੇਰੀ ਕਮਾਈ ਦਾ ਧਿਆਨ ਕਰਾਂਗਾ। ਅਸੀਂ ਜੋ ਕੁਝ ਨਹੀਂ ਦੇਖਿਆ ਹੁੰਦਾ ਵੀ ਲੋਕਾਂ ਵਿੱਚ ਪ੍ਰਚਾਰੀ ਜਾਂਦੇ। ਉਹਨਾਂ ਕਿਹਾ, ਦੇਖ ਕੇ ਅਨਡਿੱਠ ਕਰੀ, ਅਸੀਂ ਸਿਰਫ ਸੁਣ ਕੇ ਅੱਗੇ ਤੁਰ ਪੈਂਦੇ ਹਾਂ ਕਿ ਆਹ ਗੱਲ ਸੁਣੀ ਜੀ ਫਲਾਣੇ ਬਾਰੇ। ਤੇ ਮੈਂ ਕਈ ਵਾਰੀ ਸੋਚਣਾ ਕਿ ਸੱਚ ਇਹ ਵੇ ਕਿ ਇਹ ਵਾਰ ਵਾਰ ਮੈਂ ਕਹਿ ਰਿਹਾ, ਅੱਜ ਨਿੰਦਿਆ ਚੁਗਲੀ ਦਾ ਇੰਨਾ ਕੁ ਬੋਲਬਾਲਾ ਹੈ ਕਿ ਪੁੱਛੋ ਕੁਝ ਨਾ। ਦੇਖੋ, ਸਤਿਗੁਰੂ ਨੇ ਜਿਹੜੇ ਸ਼ਬਦ ਕਹੇ, ਉਹਨਾਂ ਨੇ ਮਸੀਤ ਕਿਹਨੂੰ ਕਿਹਾ? ਉਹਨਾਂ ਨੇ ਮੁਸੱਲਾ ਕੱਪੜੇ ਨੂੰ ਨਹੀਂ ਕਿਹਾ। ਮੈਂ ਆਉਣਾ, ਮਾਨਸ ਖਾ ਰਹੇ ਕਰੇ ਨਿਵਾਜ, ਗੁਰੂ ਕਿਹੜੀ ਨਮਾਜ਼ ਚਾਹੁੰਦੇ ਨੇ? ਹਜ਼ੂਰ ਦੇ ਅੰਮ੍ਰਿਤ ਬੋਲ, ਮਿਹਰ ਮਸੀਤ, ਉਹ ਲੋਕਾਂ ਤੇ ਤਰਸ ਕਰ, ਤੇਰੀ ਮਸੀਤ ਬਣ ਜਾਏਗੀ। ਜਿਹਨੂੰ ਸਤਿਗੁਰੂ ਕਹਿੰਦੇ ਦਇਆ ਕਪਾਹ, ਤੇ ਦਇਆ ਔਰ ਮਿਹਰ ਦੇ ਅਰਥ ਦੇਖੋਗੇ ਤੇ ਇੱਕੋ ਹੀ ਨੇ। ਜੇ ਜੋਗੀ ਨੂੰ ਮਹਾਰਾਜ ਕਹਿਣਗੇ ਤੇ ਕਹਿਣਗੇ ਭੁਗਤ ਗਿਆਨ ਦਇਆ ਭੰਡਾਰਨ, ਉਹਦੇ ਲਈ ਵੀ ਸ਼ਬਦ ਦਇਆ। ਤੂੰ ਤਰਸ ਕਰ ਹੋਏ, ਲੋਕਾਂ ਉੱਤੇ ਜ਼ੁਲਮ ਕਰ ਰਿਹਾ, ਮਾਨਸ ਖਾਣੇ ਕਣੇ ਨਿਵਾਜ, ਤੂੰ ਖੂਨ ਪੀ ਰਿਹਾ ਲੋਕਾਂ ਦਾ, ਤੇ ਰੋਜ਼ ਮਸੀਤ ਵੀ ਜਾਂਦਾ, ਇੱਟਾਂ ਦੀ ਮਸੀਤ ਨੇ ਕੁਝ ਨਹੀਂ ਤੇਰਾ ਸਾਰਨਾ ਜਿੰਨੀ ਦੇਰ ਤੱਕ ਤੇਰੇ ਅੰਦਰ ਮਿਹਰ ਦੀ ਮਸੀਤ ਨਾ ਬਣੀ। ਮਿਹਰ ਮਸੀਤ, ਅਗਲਾ ਬਚਨ ਹੈ ਸਿਦਕ ਮੁਸੱਲਾ। ਸਿਦਕ ਦਾ ਅਰਥ ਤੇ ਸਬਰ, ਜੋ ਰੱਬ ਨੇ ਤੈਨੂੰ ਦੇ ਦਿੱਤਾ ਉਹਦੇ ਸਬਰ ਤੇ ਜ਼ਿੰਦਗੀ ਜੀ। ਚੇਤੇ ਰੱਖੀ, ਜੇ ਸਿਦਕ ਦਾ ਮੁਸੱਲਾ ਹੋਵੇਗਾ, ਤੇਰੀ ਨਮਾਜ਼ ਕਦੀ ਕਜਾ ਨਹੀਂ ਹੋਵੇ। ਮਿਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਹੱਕ ਹਲਾਲ ਇਹਦਾ ਮਤਲਬ ਮਾਨਸ ਖਾਣੇ ਨਾ ਬਣ, ਤੂੰ ਆਪਣੇ ਹੱਕ ਦੀ ਕਮਾਈ ਕਰ, ਆਪਣੇ ਦਸਾਂ ਨਵਾਂ ਦੀ ਕਿਰਤ ਕਰ, ਜੋ ਰੱਬ ਨੇ ਤੈਨੂੰ ਦਿੱਤਾ ਹੈ ਉਹਦੇ ਵਿੱਚੋਂ ਖਾ, ਇਹ ਤੇਰੇ ਲਈ ਕੁਰਾਨ ਬਣ ਜਾਏਗੀ। ਇਹ ਐਤਾਂ ਪੜ੍ਹ ਹੱਕ ਹਲਾਲ ਦੀਆਂ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ, ਤੁਹਾਨੂੰ ਪਤਾ ਇਸਲਾਮ ਵਿੱਚ ਸੁਨਤ ਕੀਤੀ ਜਾਂਦੀ। ਪਰ ਕਹਿੰਦੇ ਨੇ ਕਿੰਨਾ ਚੰਗਾ ਹੋਵੇ ਤੇਰੇ ਮਨ ਵਿੱਚ ਸ਼ਰਮ ਆਉਣ ਲੱਗ ਪਵੇ ਵਿਕਾਰਾਂ ਵਾਲੀ ਬਿਰਤੀ ਤੋਂ। ਸ਼ਰਮ ਦਰ ਤੇ ਹਯਾ ਜਦੋਂ ਤੇਰੇ ਅੰਦਰ ਫੁਰਨਾ ਉੱਠੇ, ਬਾਹਰ ਦੀ ਸੁਨਤ ਕਰਾਉਣ ਵਾਲਿਆ ਗੰਦੇ ਫੁਰਨੇ ਨੂੰ ਵੇਖ ਕੇ ਤੇਰਾ ਮਨ ਲੱਜਤ ਹੋਵੇ ਤੇ ਸ਼ਰਮ ਖਾ ਕੇ ਕਹਿ ਜਾ ਪਾਪੀ ਮਣਾ, ਲੋਕ ਤੈਨੂੰ ਕੀ ਸਮਝਦੇ ਨੇ, ਤੂੰ ਫੁਰਨੇ ਕੀ ਬਣਾਈ ਬੈਠਾ। ਦੇਖੋ ਇਹੋ ਜਿਹਾ ਜੀਵਨ ਅੰਦਰ ਦਾ, ਸ਼ਰਮ ਸੁਨਤ ਸ਼ੀਲ ਰੋਜ਼ਾ, ਐਵੇਂ ਲੋਕਾਂ ਤੇ ਕਬੋਲ ਨਾ ਬੋਲ, ਤੇਰੇ ਅੰਦਰ ਸੁਸ਼ੀਲਤਾ ਆ ਜਾਏ, ਸਹਿਨਸ਼ੀਲਤਾ ਵੀ ਆਵੇ, ਇਹ ਤੇਰਾ ਰੋਜ਼ਾ ਬਣ ਜਾਏਗਾ। ਸ਼ਰਮ ਸੁਨਤ ਸ਼ੀਲ ਰੋਜ਼ਾ ਹੋ ਮੁਸਲਮਾਨ, ਫਿਰ ਕਰਨੀ ਕਾਬਾ ਤੇਰਾ ਕਰੈਕਟਰ, ਤੇਰਾ ਜੀਵਨ ਕਾਬਾ ਬਣ ਜਾਏ। ਕਰਨੀ ਕਾਬਾ ਇਹ ਤੇਰੇ ਵਾਸਤੇ ਬਖਸ਼ਿਸ਼ ਹੋ ਜਾਏ। ਕਰਮ ਨਿਵਾਜ ਰੱਬ ਦੀ ਕਿਰਪਾ ਨੂੰ ਤੂੰ ਨਮਾਜ਼ ਬਣਾ ਲੈ। ਮਹਾਰਾਜ ਕਹਿੰਦੇ ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ ਸੱਚ ਤੇਰਾ ਪੀਰ ਹੋਵੇ, ਕਲਮਾ ਤੂੰ ਰੱਬ ਦੀ ਬਖਸ਼ਿਸ਼ ਨੂੰ ਬਣਾ ਤੇ ਫਿਰ ਹੋਵੇਗਾ ਕੀ। ਤਸਬੀ ਸਾਤ ਇਸ ਭਾਵ ਸੀ, ਤੂੰ ਮਾਲਾ ਪਕੜ ਕੇ ਅੱਲਾ ਅੱਲਾ ਕਹਿੰਦੇ ਤੇ ਜੋ ਰੱਬ ਕਰਦਾ ਉਹਨੂੰ ਸਵੀਕਾਰ ਕਰ ਲੈ, ਹੁਕਮ ਮੰਨਣਾ ਹੀ ਤੇਰੇ ਵਾਸਤੇ ਮਾਲਾ ਬਣ ਜਾਏਗੀ। ਹੁਣ ਮੈਂ ਦੇਖ ਬੇਨਤੀ ਕਰਾਂ, ਚਿੰਨ ਬਾਹਰ ਦੇ ਨੇ ਤੇ ਬਾਬੇ ਨੇ ਅਰਥ ਅੰਦਰ ਦੇ ਕਰ ਦਿੱਤੇ। ਹੁਣ ਪੰਜ ਜਿਹੜੀਆਂ ਨਮਾਜ਼ਾਂ ਨੇ, ਮੈਂ ਇਸ ਕਰਕੇ ਹਾਲਾਂਕਿ ਇਸ ਸ਼ਲੋਕ ਨਾਲ ਇਹਦਾ ਕੋਈ ਸੰਬੰਧ ਨਹੀਂ, ਸ਼ਲੋਕ ਚੱਲ ਰਿਹਾ ਮਾਨਸ ਖਾਣੇ ਕਰੇ ਨਿਵਾਜ, ਮੈਂ ਸਿਰਫ ਪਲੀਜ਼ ਬੇਨਤੀ ਕਰ ਰਿਹਾ ਕਿ ਮੇਰੇ ਗੁਰੂ ਦੇ ਸ਼ਬਦ ਨੂੰ ਕੋਈ ਦਵੈਤ ਵਿੱਚ ਨਾ ਲੈ ਜਾਏ, ਈਰਖਾ ਵਿੱਚ ਨਾ ਲੈ ਜਾਏ। ਮਹਾਰਾਜ ਜੀ ਨੇ ਸ਼ਬਦ ਕਿਹਾ ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾ ਨੌ, ਪੰਜ ਨਮਾਜ਼ਾਂ ਨੇ, ਪੰਜਾਂ ਦੇ ਨਾਮ ਵੱਖਰੇ ਨੇ, ਪੰਜਾਂ ਦੇ ਵੇਲੇ ਵੀ ਵੱਖਰੇ ਨੇ। ਪੰਜ ਨਵਾਜ਼ਾਂ ਵਕਤ ਪੰਜ, ਪੰਜਾ ਨੌ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਬਤ ਸੁਣਾਏ। ਆ ਕਿਸੇ ਮੁਸਲਮਾਨ ਨੂੰ ਮਿਲੇ ਨਾ, ਉਹ ਕਹਿ ਮੈਂ ਨਮਾਜ਼ ਪੜ੍ਹਨ ਚੱਲਿਆ ਤੇ ਗੁਰਮੁਖੋ ਕਦੀ ਗੁਰੂ ਨਾਨਕ ਦੇ ਘਰ ਦਾ ਸੱਚ ਦੱਸੋ ਕਿ ਬਾਬਾ ਜੀ ਕਿਹਨੂੰ ਨਮਾਜ਼ ਮੰਨਦੇ। ਬਾਬਾ ਜੀ ਨੇ ਪੰਜੇ ਗਿਣ ਦਿੱਤੀਆਂ, ਪੰਜਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ ਪਹਿਲਾਂ ਸੱਚ, ਪਹਿਲੀ ਤੇਰੀ ਸਵੇਰ ਦੀ ਫਜ਼ਰ ਜੀ ਨਮਾਜ਼ ਹੋਵੇ ਕਿ ਤੇਰੀ ਜ਼ਿੰਦਗੀ ਵਿੱਚ ਸੱਚ ਦਾ ਪ੍ਰਕਾਸ਼ ਹੋਵੇ, ਸੱਚ ਤੇਰੀ ਨਮਾਜ਼ ਹੋਵੇ। ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾਂ ਨਾਉ, ਪਹਿਲਾਂ ਸੱਚ ਹਲਾਲ ਦੋਏ, ਦੂਜੀ ਨਮਾਜ਼ ਤੇਰੀ ਹੋਵੇ, ਦੋਏ ਦਰ ਤੇ ਦੂਜੀ ਨਮਾਜ਼ ਹੋਵੇ, ਤੂੰ ਬਾਜ਼ਾਰ ਚ ਕਿਤੇ ਦਾ ਹੱਕ ਨਾ ਖੋਈ। ਜੇ ਸਾਰਾ ਦਿਨ ਦੁਕਾਨ ਤੇ ਬਹਿ ਕੇ ਆਪਣੀ ਧਰਮ ਦੀ ਕਿਰਤ ਕੀਤੀ, ਚੇਤੇ ਰੱਖੀ ਤੇਰੀ ਦੂਜੀ ਨਮਾਜ਼ ਬਣ ਜਾਏਗੀ ਹੱਕ ਦੀ ਕਮਾਈ। ਪਹਿਲਾਂ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਖੈਰ ਦਾ ਅਰਥ ਭਲਾ ਮੰਗਣਾ, ਖੁਦਾਏ ਦਾ ਅਰਥ ਰੱਬ। ਕਹਿੰਦੇ ਨੇ ਜਦੋਂ ਤੈਨੂੰ ਅੱਲਾ ਯਾਦ ਆਵੇ, ਇਹ ਨਾ ਕਿ ਮੇਰਾ ਭਲਾ ਹੋਵੇ ਬਾਕੀ ਸਾਰੇ ਖਤਮ ਹੋ ਜਾਣ, ਇੱਕੋ ਅਰਦਾਸ ਕਰ, ਯਾ ਅੱਲਾ ਪੂਰੀ ਕਾਇਨਾਤ ਉੱਤੇ ਤੇਰੀ ਬਖਸ਼ਿਸ਼ ਵਰਤੇ, ਤੇਰਾ ਕਰਮ ਵਰਤੇ, ਤੇਰੀ ਮਿਹਰ ਹੋਵੇ, ਸਭ ਦਾ ਭਲਾ ਹੋਵੇ। ਕਹਿੰਦੇ ਸਰਬੱਤ ਦਾ ਭਲਾ ਮੰਗੇਗਾ, ਤੇਰੀ ਤੀਜੀ ਨਮਾਜ਼ ਬਣ ਜਾਏਗੀ। ਪਹਿਲਾ ਸੱਚ, ਦੂਜੀ ਨਮਾਜ਼ ਹੱਕ ਦੀ ਕਮਾਈ, ਤੀਜੀ ਨਮਾਜ਼ ਹੈ ਸਰਬੱਤ ਦਾ ਭਲਾ, ਚੌਥੀ ਨੀਅਤ ਰਾਸ ਮਨ, ਚੌਥੀ ਨਮਾਜ਼ ਇਹਵੇ ਤੇਰੇ ਮਨ ਦੇ ਫੁਰਨੇ ਨਾ ਗੰਦੇ ਹੋਣ। ਪਿਆਰਿਓ ਮਨ ਦੇ ਫੁਰਨੇ ਦਾ ਕਿਸੇ ਦੇਖੀ ਨਹੀਂ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ, 10 ਵਿਗੰਨੇ ਜਿਹੜੇ ਸਾਡੇ ਅੰਦਰ ਨਾਮ ਨਹੀਂ ਚੱਲਣ ਦਿੰਦੇ, 10 ਵਿਗੰਨੇ, 4 ਤਾਂ ਸਾਡੀ ਆ ਨਿੱਕੇ ਜਿਹੇ ਚੰਮ ਦੇ ਟੁਕੜੇ ਦੇ ਨੇ ਜਿਹਨੂੰ ਅਸੀਂ ਜੀਭ ਕਹਿੰਦੇ ਹਾਂ, 3 ਸਾਡੀ ਬੋਡੀ ਦੇ ਨੇ, ਹੈ ਚਲੋ ਇਹ ਵੀ ਬੋਡੀ ਦਾ ਹਿੱਸਾ, ਤੇ 3 ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸਾਡੇ ਮਨ ਦੇ ਨੇ ਵਿਘਨ, 10 ਤਕਰੀਬਨ ਇਹ ਵਿਘਨ ਬਣਦੇ ਨੇ। ਸਭ ਤੋਂ ਪਹਿਲਾਂ ਜ਼ਬਾਨ ਦਾ ਵਿਘਨ ਇਹ ਵੇ ਫਿੱਕਾ ਬੋਲਣਾ। ਜਿਹੜਾ ਬੰਦਾ ਪਿਆਰੇ ਕੌੜਾ ਬੋਲਦਾ ਉਹਦੇ ਅੰਦਰ ਨਾਮ ਕਿੱਥੇ ਟਿਕਣਾ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਇੱਕ ਫਿੱਕਾ ਨਾ ਗਾਲਾਏ ਸਭ ਨਾ ਮੈਂ ਸੱਚਾ ਧਣੀ। ਜ਼ਬਾਨ ਦਾ ਫਿੱਕਾਪਣ ਕਦੀ ਨਾਮ ਦਾ ਰਸ ਨਹੀਂ ਬਣ ਦਿੰਦਾ। ਦੂਜੀ ਮੈਂ ਬੇਨਤੀ ਕੀਤੀ ਸੀ, ਜ਼ਬਾਨ ਦਾ ਝੂਠ, ਝੂਠੇ ਬੰਦੇ ਦੇ ਅੰਦਰ ਨਾਮ ਦਾ ਰਸ ਕਦੀ ਨਹੀਂ ਭਰਦਾ। ਝੂਠਾ ਬੰਦਾ, ਅੱਜ ਜਿਹੜੇ ਸਲੋਕ ਚੱਲਦੇ ਨੇ ਸਾਰੇ ਝੂਠਿਆਂ ਬਾਰੇ ਚੱਲ ਰਹੇ ਨੇ, ਝੂਠਾ ਜ਼ਬਾਨ ਦਾ ਉਹਨੂੰ ਨਾਮ ਦਾ ਰਸ ਕਿੱਥੇ ਆ ਜਾਏਗਾ। ਦੂਜਾ ਵਿਘਨ ਕਹਿ ਪਹਿਲਾ ਫਿੱਕਾ ਬੋਲਣਾ ਜ਼ਬਾਨ ਦਾ ਵਿਘਨ, ਦੂਜਾ ਝੂਠ ਬੋਲਣਾ, ਤੀਜਾ ਵਿਘਨ ਕਹਿ ਨਿੰਦਿਆ ਕਰਨੀ। ਨਿੰਦਕ ਬੰਦੇ ਦੇ ਅੰਦਰ ਕਦੀ ਨਾਮ ਨਹੀਂ ਟਿਕ ਸਕਦਾ ਕਿ ਨਿੰਦਕ ਬੰਦਾ ਤਾਂ ਸੋਨੇ ਨੂੰ ਹੱਥ ਲਾਵੇ ਤੇ ਉਹ ਵੀ ਮਿੱਟੀ ਬਣ ਜਾਂਦਾ ਹੈ। ਨਿੰਦਕ ਬੰਦਾ ਉਹਦੇ ਅੰਦਰ ਰਸ ਨਹੀਂ ਬਣੇਗਾ, ਟਿਕੇਗਾ ਨਹੀਂ ਮਨ। ਗੁਰੂ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਨਿੰਦਿਆ ਕਰਨ ਵਾਲੇ ਦਾ ਐਸਤਾ ਐਸਤਾ ਜੀਵਨ ਵੀ ਖਤਮ ਹੋ ਜਾਂਦਾ। ਰੱਬ ਕਰੇ ਕਿਸੇ ਨੂੰ ਵਾਦੀ ਨਾ ਪੈ ਜਾਏ। ਚਲੋ ਇਹ ਮੇਰਾ ਪ੍ਰਕਰਨ ਨਹੀਂ, ਤੁਸੀਂ ਮੰਨ ਲਓ ਇੱਟ ਪੱਕੀ ਲੈ ਆਓ, ਦੀਵਾਰ ਚਿੰਨ ਦਿੱਤੀ ਇੱਟਾਂ ਨਾਲ, ਉਹਦੇ ਉੱਪਰ ਸੀਮਿੰਟ ਵੀ ਕਰ ਦਿੱਤਾ, ਰੰਗ ਵੀ ਕਰ ਦਿੱਤਾ, ਤੇ 2 ਸਾਲਾਂ ਬਾਅਦ ਰੰਗ ਵੀ ਟਿਕ ਗਿਆ ਭੁਰ ਕੇ, ਸੀਮਿੰਟ ਵੀ ਟੁੱਟ ਗਿਆ ਤੇ ਇੱਟ ਵੀ ਭੁਰ ਭੁਰ ਕੇ ਬਾਹਰ ਆ ਗਈ। ਜੇ ਪੁੱਛੀਏ ਵੀ ਆਹ ਪੱਕੀ ਇੱਟ, ਤੇ ਅੱਗੋਂ ਘਰ ਦੇ ਕਹਿੰਦੇ ਕਰੀਏ ਕਿ ਕਲਰੀ ਮਿੱਟੀ ਦੀ ਬਣੀ ਸੀ, ਕਲਰੀ ਮਿੱਟੀ ਦੀ ਇੱਟ। ਸੀਮਿੰਟ ਵਿੱਚ ਲੱਗੀ ਕੋਈ ਸੀਮਿੰਟ ਨੂੰ ਵੀ ਸੱਟ ਦਿੰਦੀ ਏ, ਰੰਗ ਵੀ ਥੱਲੇ ਸੱਟ ਦਿੰਦੀ ਏ, ਕਿਰ ਕਿਰ ਕੇ ਆਹ ਵੀ ਚਲੀ ਜਾਂਦੀ ਏ। ਨਿੰਦਿਆ ਤਾਂ ਕਲਰ ਦੀ ਮਿੱਟੀ ਏ ਪਿਆਰਿਓ, ਜਿਹਨੂੰ ਲੱਗ ਜਾਏ ਇਸਤਾ ਦਾ ਸਾਰੀ ਜ਼ਿੰਦਗੀ ਨੂੰ ਕੇਰ ਕੇ ਰੱਖ ਦਿੰਦੀ। ਬਾਬਾ ਜੀ ਨੇ ਕਿਹਾ ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣ ਤੂੰ ਭਾਈ ਜੋ ਕਾਲਰ ਪੀਤ ਗਿਰੀ ਹੈ। ਮੈਂ ਅਰਜ਼ ਕਰਾਂ ਜ਼ਬਾਨ ਦਾ ਫਿੱਕਾਪਨ, ਜ਼ਬਾਨ ਤੋਂ ਝੂਠ ਬੋਲਣਾ, ਤੀਸਰੀ ਮੈਂ ਅਰਜ਼ ਕੀਤੀ ਨਿੰਦਿਆ, ਤੇ ਚੌਥਾ ਜ਼ਬਾਨ ਦਾ ਵਿਘਨ ਚੁਗਲੀ। ਚੁਗਲਖੋਰ ਬੰਦੇ ਦੇ ਅੰਦਰ ਵੀ ਟਿਕਦਾ, ਚੁਗਲਖੋਰ ਤੇ ਨਿੰਦਕ ਚ ਫਰਕ ਹੈ। ਨਿੰਦਕ ਦਾ ਪਹਿਚਾਣ ਛੇਤੀ ਹੋ ਜਾਂਦੀ, ਚੁਗਲ ਦਾ ਕੁਝ ਟਾਈਮ ਲੱਗਦਾ, ਕਿਉਂਕਿ ਚੁਗਲ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਹੁੰਦਾ। ਉਹ ਤੁਹਾਡੇ ਕੋਲ ਆਏਗਾ, ਹੱਸ ਕੇ ਤੁਹਾਡਾ ਬਣੇਗਾ, ਤੇ ਜਦੋਂ ਤੁਸੀਂ ਉਹਦੇ ਇਮੋਸ਼ਨਲ ਹੋ ਕੇ ਆਪਣੇ ਢਿੱਡ ਦੀ ਗੰਢ ਖੋਲੋਗੇ ਤੇ ਜਿਹਦੇ ਬਾਹਰੋਂ ਬੋਲੋਗੇ, ਸ਼ਾਮ ਨੂੰ ਉਹਦੇ ਘਰ ਚ ਪਹੁੰਚ ਕੇ ਤੁਹਾਡੀ ਗੱਲ ਉਹਨੂੰ ਸੁਣਾ ਦੇਗਾ, ਹੱਸ ਕੇ ਉਹਨੂੰ ਮਿਲੇਗਾ। ਜਿਹੜਾ ਚੁਗਲ ਖੋਰ ਹੈ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਛੇਤੀ, ਉਹਦੀ ਪਹਿਚਾਣ ਕਰਦਿਆਂ ਵਕਤ ਲੱਗਦਾ। ਪਰ ਫਿਰ ਵੀ ਮੈਂ ਬੇਨਤੀ ਕਰਾਂ ਕਿ ਫਿੱਕਾਪਨ, ਝੂਠ, ਚੁਗਲੀ ਤੇ ਨਿੰਦਿਆ, ਇਹ 4 ਵਿਘਨ ਨੇ ਸਾਡੇ ਜ਼ਬਾਨ ਦੇ, 3 ਵਿਘਨ ਨੇ ਸਾਡੀ ਬੋਡੀ ਦੇ। ਜਦੋਂ ਬੰਦਾ ਚੋਰੀ ਕਰੇ, ਚੋਰ ਬੰਦੇ ਦਾ ਅੰਦਰ ਨਹੀਂ ਟਿਕ ਸਕਦਾ। ਦੂਸਰੀ ਮੈਂ ਬੇਨਤੀ ਕਰਾਂ, ਹਿੰਸਾ ਕਰਨ ਵਾਲਾ, ਇਹਦਾ ਮਤਲਬ ਕਿਸੇ ਵੀ ਮਜ਼ਲੂਮ ਉੱਤੇ ਆਪਣੇ ਹੱਥਾਂ ਨਾਲ ਜ਼ਬਰਦਸਤੀ, ਬੇਤਰਸਾ ਹੋ ਕੇ, ਬੇਰਹਿਮਾ ਹੋ ਕੇ, ਕਠੋਰ ਨਿਰਦਈ ਹੋ ਕੇ ਜਦੋਂ ਕਿਸੇ ਉੱਤੇ ਹੱਥ ਚੁੱਕਦਾ, ਚੇਤੇ ਰੱਖਿਓ ਕਿਸੇ ਤੇ ਮਜ਼ਲੂਮ ਤੇ ਹੱਥ ਚੁੱਕਣ ਵਾਲਾ, ਹਿੰਸਾ ਕਰਨ ਵਾਲੇ ਦਾ ਅੰਦਰ ਵੀ ਨਹੀਂ ਟਿਕ ਸਕਦਾ। ਬੇਨਤੀ ਕੀਤੀ, ਪਹਿਲਾ ਚੋਰ ਸਰੀਰਕ ਤੌਰ ਤੇ, ਦੂਜਾ ਹਿੰਸਾ ਕਰਨ ਵਾਲਾ, ਤੀਸਰੀ ਸੱਚ ਜੇ ਜਦੋਂ ਜਿਸ ਬੰਦੇ ਦੀ ਬੋਡੀ ਵਾਸ਼ਨਾ ਦੇ ਅਧੀਨ ਦੂਜੀ ਬੋਡੀ ਵੱਲ ਆਕਰਸ਼ਿਤ ਹੋਣ ਲੱਗ ਪਏ। ਮੈਂ ਤਾਂ ਕਈ ਵੀ ਨੇ ਕਹਿੰਦਾ ਸਭ ਤੋਂ ਵੱਡੀ ਸਮੱਸਿਆ ਬੰਦੇ ਦੇ ਅੰਦਰ ਵਾਸ਼ਨਾ ਦੀ ਏ, ਜਿਹਦੀ ਗੱਲ ਅੱਜ ਹੋ ਨਹੀਂ ਰਹੀ। ਬਿਮਾਰੀ ਲੱਗੀ ਹੋਈ ਬੰਦੇ ਨੂੰ, ਜਦੋਂ ਸਾਡੀ ਤੁਹਾਡੀ ਬੋਡੀ ਕਿਸੇ ਦੂਜੇ ਸਰੀਰ ਵੱਲ ਆਕਰਸ਼ਿਤ ਹੋਣ ਲੱਗ ਪਵੇ, ਉਹ ਭਾਵੇਂ ਮੋਹ ਅਧੀਨ ਹੋਵੇ, ਤੇ ਚੇਤੇ ਰੱਖਿਓ ਭਾਵੇਂ ਈਰਖਾ ਅਧੀਨ ਹੋਵੇ, ਜਦੋਂ ਈਰਖਾ ਅਧੀਨ ਕਿਸੇ ਦੁਸ਼ਮਣ ਦੀ ਬੋਡੀ ਦੇਖ ਕੇ ਉਹਦੇ ਪ੍ਰਤੀ ਬੁਰਾ ਸੋਚਾਂਗੇ ਉਦੋਂ ਵੀ ਨਹੀਂ ਟਿਕਣਾ, ਤੇ ਜਦੋਂ ਆਪਣੇ ਪੁੱਤਰਾਂ ਧੀਆਂ ਦੇ ਤਨ ਵੱਲ ਆਕਰਸ਼ਿਤ ਹੋ ਕੇ ਮੋਹ ਵੀ ਚਲੇ ਜਾਂਗੇ, ਟਿਕਣਾ ਉਦੋਂ ਵੀ ਕੋਈ ਨਹੀਂ। ਤੇ ਜਦੋਂ ਗੰਦੀ ਵਾਸ਼ਨਾ ਅਧੀਨ ਹੋ ਕੇ ਸਾਡੀ ਬੋਡੀ ਦੂਜੇ ਵੱਲ ਆਕਰਸ਼ਿਤ ਹੋਵੇਗੀ ਪਿਆਰੇ, ਉੱਥੇ ਨਾਮ ਨਹੀਂ ਟਿਕੇਗਾ। 3 ਵਿਘਨ ਸਾਡੀ ਬੋਡੀ ਦੇ ਹੋ ਗਏ, ਫਿਰ ਦੁਹਰਾ ਦੇਣਾ, 10 ਨੇ ਟੋਟਲ। ਜ਼ਬਾਨ ਦਾ ਝੂਠ, ਜ਼ਬਾਨ ਦੀ ਨਿੰਦਿਆ, ਜ਼ਬਾਨ ਦੀ ਚੁਗਲੀ, ਇਹ ਜਿੰਨੇ ਸ਼ਬਦ ਮੈਂ ਵਰਤੇ ਨੇ, ਜ਼ਬਾਨ ਦਾ ਫਿੱਕਾਪਨ, ਚੋਰੀ ਕਰਨੀ ਬੋਡੀ ਦਾ, ਦੂਜੀ ਬੋਡੀ ਵੱਲ ਆਕਰਸ਼ਿਤ ਹੋ ਜਾਣਾ, ਹਿੰਸਾ ਕਰਨੀ, 3 ਅਗਲੇ ਜਿਹੜੇ ਨੂੰ ਬੜੇ ਖਤਰਨਾਕ ਨੇ, ਉਹ ਦਿਸਦੇ ਨੇ। ਉਹਨਾਂ ਵਿੱਚੋਂ ਪਹਿਲਾ ਹੈ ਕਿ ਕਿਸੇ ਦਾ ਬੁਰਾ ਚਿਤਵਣਾ। ਯਾਦ ਰੱਖਿਓ, ਕਈ ਵਾਰੀ ਕਈ ਬੰਦੇ, ਆਪ ਜੀ ਦਾ ਕੋਈ ਵੈਗਰੂ ਕਰੇ, ਕਿਸੇ ਦਾ ਕੋਈ ਨੁਕਸਾਨ ਹੋ ਜਾਏ, ਤੇ ਚੇਤੇ ਰੱਖਿਓ ਕਾਫੀ ਉਹ ਬੰਦੇ ਸਭ ਤੋਂ ਪਹਿਲਾਂ ਪਹੁੰਚਣਗੇ ਜਿਹੜਾ ਤੁਹਾਡਾ ਪੂਰਾ ਮੰਗਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਨੂੰ ਉਸ ਦਿਨ ਸੁੱਖ ਮਿਲਦਾ। ਇਹ ਸੱਚ ਹੈ, ਮਨੋਵਿਗਿਆਨ ਕਹਿੰਦਾ ਸਭ ਤੋਂ ਪਹਿਲਾਂ ਕਰੀਬਨ ਉਹ ਪਹੁੰਚਣਗੇ ਤੁਹਾਡੇ ਕੋਲ, ਬੈਠ ਕੇ ਕਹਿਣਗੇ ਬੜਾ ਮਾੜਾ ਹੋਇਆ, ਅਸੀਂ ਤਾਂ ਸੋਚਿਆ ਵੀ ਨਹੀਂ ਸੀ, ਰੱਬ ਨੇ ਤੇਰੇ ਨਾਲ ਕੀ ਕੁਝ ਕਰ ਦਿੱਤਾ, ਅੱਖਾਂ ਵੀ ਭਿੱਜਣਗੀਆਂ। ਪਰ ਘਰ ਜਾ ਕੇ ਜੀਆਂ ਚ ਕਹਿਣਗੇ ਆਕੜ ਕੇ ਬੜਾ ਚੱਲਦਾ ਸੀ, ਹੁਣ ਪਤਾ ਲੱਗੂ ਇਹਦਾ। ਮਹਾਰਾਜ ਕਹਿੰਦੇ ਨੇ ਕਿਸੇ ਦਾ ਬੁਰਾ ਚਿਤਨ ਵਾਲੇ ਦਾ ਅੰਦਰ ਨਹੀਂ ਟਿਕ ਸਕਦਾ। ਬਾਬਾ ਜੀ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰਾਏ ਦਾ ਬੁਰਾ ਚਿਤਵਨਾ ਇਹ ਵੀ ਟਿਕਰ ਨਹੀਂ ਦਿੰਦਾ ਅੰਦਰ। ਦੂਸਰੀ ਮੈਂ ਬੇਨਤੀ ਕਰਾਂਗਾ ਕਿ ਜੈਲਸ, ਜਿਹਨੂੰ ਈਰਖਾ ਕਹਿੰਦੇ, ਇਹ ਦਿਸਦੀ ਨੇ ਈਰਖਾ ਵਾਲਾ ਅੰਦਰ ਵੀ ਕਦੀ ਨਹੀਂ ਟਿਕ ਸਕਦਾ, ਤੇ ਤੀਸਰੀ ਬੇਨਤੀ ਮੈਂ ਕਰਾਂਗਾ, ਕਪਟ ਵਾਲਾ ਮਨ ਵੀ ਕਦੀ ਨਹੀਂ ਟਿਕ ਸਕਦਾ। ਇਹ 10 ਵਿਘਨ ਨੇ, 4 ਜ਼ਬਾਨ ਦੇ ਨੇ, 3 ਸਾਡੇ ਸਰੀਰ ਦੇ ਨੇ, 3 ਸਾਡੇ ਮਨ ਦੇ ਨੇ, ਪਰ ਮੈਂ ਦੂਰ ਨਹੀਂ ਜਾਵਾਂਗਾ ਵਿਸ਼ੇ ਤੋਂ। ਬਾਬਾ ਜੀ ਕਹਿੰਦੇ ਨੇ, ਪਹਿਲੀ ਨਮਾਜ਼ ਇਹ ਵੇ ਤੂੰ ਸੱਚ ਦਾ ਧਾਰਨੀ ਹੋ, ਦੂਜੀ ਨਮਾਜ਼ ਇਹ ਵੇ ਕਿ ਤੂੰ ਹੱਕ ਹਲਾਲ ਦੀ ਕਮਾਈ ਕਰ, ਆਪਣੀ ਕਿਰਤ ਚੰਗੀ ਕਰ, ਤੀਜੀ ਨਮਾਜ਼ ਇਹ ਵੇ ਤੇਰਾ ਅੰਦਰ ਟਿਕੇ ਤੇ ਅੱਲਾਹ ਤੋਂ ਸਭ ਦਾ ਭਲਾ ਮੰਗੀ, ਚੌਥੀ ਨਮਾਜ਼ ਇਹ ਵੇ ਤੇਰੇ ਮਨ ਦੀ ਨੀਅਤ ਰਾਸ ਹੋ ਜਾਏ, ਤੂੰ ਮਨ ਕਰਕੇ ਕਿਸੇ ਦਾ ਮਾਰਾ ਨਾ ਸੋਚ, ਤੇ ਪੰਜਵੀਂ ਤੇਰੀ ਨਮਾਜ਼ ਇਹ ਵੇ ਹਰ ਵੇਲੇ ਰੱਬ ਦੀ ਸਿਫਤ ਕਰਿਆ ਕਰ। ਮਹਾਰਾਜ ਨੇ 5 ਨਮਾਜ਼ਾਂ ਕਹੀਆਂ ਕਿ 5 ਨਵਾਜ਼ਾਂ ਵਕਤ 5, 5 ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਮਹਾਰਾਜ ਕਹਿੰਦੇ ਕਰਨੀ ਕਲਮਾ ਆਹ ਕਹਿ ਤਾਂ ਮੁਸਲਮਾਨ ਸਦਾਏ, ਉਹ ਮੁਸਲਮਾਨ ਹੈ ਜਿਹੜਾ ਇਹ ਕਰਨੀ ਨਾਮੇ ਦਾ ਕਲਮਾ ਪੜਦਾ, ਇਹ ਜਿਹੜਾ ਕਰਨੀ ਨਾਮਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

ਮਾਮਾ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਕਾਲ ਪੀਤਰ ਬਾਹੁੜ ਜਾਸੀ ਨਾ ਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਬਾਸ ਕਹੁ ਨਾਨਕ ਪ੍ਰਾਣੀ ਪਹਿਲੇ ਪਾਰੈ ਹੁਕਮ ਪਿਆ ਗਰਬਾਸ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੁ ਨਾਨਕ ਪ੍ਰਾਣੀ ਪਹਿਲੇ ਪਾਰੈ ਹੁਕਮ ਪਿਆ ਗਰਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ

0: ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਹਾਜ਼ਰੀ ਭਰ ਰਹੇ ਹੋ ਕਿ ਗੁਰਬਾਣੀ ਵਿਚਾਰ ਕੇਵਲ ਕੰਨ ਰਸ ਦਾ ਵਿਸ਼ਾ ਨਹੀਂ, ਸਤਿਗੁਰੂ ਮਿਹਰ ਕਰੇ ਗੁਰਬਾਣੀ ਵਿਚਾਰ ਕੰਨ ਰਸ ਤੇ ਜਾਂਦਿਆਂ ਸਾਡੇ ਮਨ ਦਾ ਰਸ ਬਣ ਜਾਏ, ਮਨ ਰਸ ਬਣ ਜਾਏ। ਇਸ ਕਰਕੇ ਆਓ ਅੱਜ ਆਪਾਂ ਪਹਿਲਾ ਪਹਿਰ ਇਸ ਦਾ ਪਾਠ ਕੀਤਾ ਹੈ, ਇਸ ਦੇ ਅਖਰੀ ਅਰਥ ਇਸ ਦੀ ਵਿਚਾਰ ਆਪਾਂ ਆਰੰਭ ਕਰਾਂਗੇ। ਕੋਈ ਰਸਨਾ ਵਿਰਵੀ ਵਾਂਝੀ ਨਾ ਰੱਖੇ, ਆਪ ਜੀ ਅਸੀਸ ਬਖਸ਼ੋ, ਸਾਰੇ ਅਸੀਸ ਬਖਸ਼ੋ। ਸਤਿਗੁਰੂ ਸਾਡੀ ਕਥਨ ਔਰ ਸਰੋਤ ਨੂੰ, ਸਾਡੇ ਬੋਲਣਾ ਤੇ ਸਾਡੇ ਸੁਣਨ ਨੂੰ ਟਿਕਾ ਦੀ ਦਾਤ ਬਖਸ਼ਣ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਬਾਣੀ ਹੈ, ਇਸ ਵਿੱਚ ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ ਹੈ। ਥੋੜਾ ਜਿਹਾ ਮੈਂ ਦੁਹਰਾ ਦੇਣਾ, ਜਿਵੇਂ ਅੱਜ ਸ੍ਰੀ ਰਾਗ ਪਾਹਰੇ, ਇੱਥੇ ਪੱਪਾ ਹਾਹਾ ਰਾਰੇ ਨੂੰ ਲਾਂਗ ਹੈ, ਹਾਲਾਂਕਿ ਖਾਹੇ ਨੂੰ ਸਿਹਾਰੀ ਵੀ ਆਉਂਦੀ ਹੈ, ਪਹਿਰ ਸ਼ਬਦ ਵੀ ਆਉਂਦਾ ਤੇ ਪਾਹਰ ਸ਼ਬਦ ਵੀ ਆਉਂਦਾ ਹੈ। ਤੇ ਜੇ ਇਸਨੂੰ ਆਪਣੇ ਪੰਜਾਬ ਦੇ ਪਿੰਡਾਂ ਚ ਵੇਖੋ, ਇਹ ਦੋਨੋਂ ਉਚਾਰਨ ਮਿਲਣਗੇ। ਆਪਣੇ ਬਜ਼ੁਰਗ ਜਦੋਂ ਬੋਲਦੇ ਸਨ, ਉਹ ਕਹਿੰਦੇ ਸਨ ਜਦੋਂ ਪਿਛਲਾ ਪਹਾੜ ਆਇਆ, ਉਹ ਲਫ਼ਜ਼ ਇਸ ਤੋਂ ਹੀ ਵਰਤਦੇ ਸਨ, ਪਹਾੜ। ਪਹਾੜਾਂ ਦੇ ਸਰਲੇਖ ਥੱਲੇ ਬਾਣੀ ਹੈ ਜਿਹੜੀ ਅੱਜ ਅਸੀਂ ਸ਼ੁਰੂ ਕਰਨੀ ਹੈ। ਦਿਨ ਤੇ ਰਹਿਣ ਦੇ ਸਿਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਵਾਰ ਸੱਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸੱਤ ਵਾਰਾਂ ਦੇ ਸਿਰਲੇਖ ਥੱਲੇ ਬਾਣੀ ਹੈ। ਉਸ ਤੋਂ ਇਲਾਵਾ ਸਤਿਗੁਰਾਂ ਨੇ 2 12 ਮਾਹ ਦਰਜ ਕੀਤੇ ਆ, ਉਹ ਵੀ ਟਾਈਮ ਹੈ। 6 ਰੁੱਤਾਂ ਦੇ ਸਿਰਲੇਖ ਥੱਲੇ ਬਾਣੀ ਹੈ ਰੁੱਤੀ, 15 ਥਿੱਤਾਂ ਦੇ ਸਿਰਲੇਖ ਥੱਲੇ ਬਾਣੀ ਹੈ। ਭਾਵੇਂ ਸੂਰਜ ਨਾਲ ਸੰਬੰਧਿਤ ਨੇ ਸੰਕ੍ਰਾਂਤ, ਤੇ ਭਾਵੇਂ ਥਿੱਤਾਂ ਅਸੀਂ ਚੰਦਰਮਾ ਨਾਲ ਸੰਬੰਧਿਤ ਮਾਨੇ, ਪਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਸਮੇਂ ਦੇ ਸਿਰਲੇਖ ਥੱਲੇ ਬਾਣੀ ਦਰਜ ਕੀਤੀ। ਇੱਕ ਹੋਰ ਬੇਨਤੀ, ਉਸ ਵਕਤ ਜਿਹੜੀ ਤਾਲੀਮ ਪੜ੍ਹਾਈ ਜਾਂਦੀ ਸੀ, ਸਤਿਗੁਰਾਂ ਨੇ ਆਤਮਕ ਵਿਦਿਆ ਵਾਸਤੇ ਵੀ ਜਿਹੜੀ ਬਾਣੀ ਉਚਾਈ, ਤਾਂ ਸਾਰੀ ਬਾਣੀ ਆਤਮ ਵਾਸਤੇ ਹੈ, ਪਰ ਜਿਹੜੀ ਬੋਧਕ ਤਲ ਤੇ ਤਾਲੀਮ ਦੇਣ ਵਾਲੇ ਪਾਂਦੇ, ਉਹਨਾਂ ਨੂੰ ਉਪਦੇਸ਼ ਦਿੱਤਾ, ਤੇ ਸਤਿਗੁਰਾਂ ਨੇ ਵਿਦਿਆ ਦੇ ਸਿਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ। ਜਿਵੇਂ ਪੱਟੀ, ਹੁਣ ਪੱਟੀ ਦਾ ਸੰਬੰਧ ਆਪ ਸਭ ਨੂੰ ਪਤਾ, ਆਪਾਂ ਫੱਟੀ ਲਿਖਦੇ ਹੁੰਦੇ ਸਾਂ, ਪਰ ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪੱਟੀ ਲਿਖੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਪੱਟੀ। ਉਸ ਤੋਂ ਇਲਾਵਾ 52 ਅੱਖਰੀ, ਉਸ ਤੋਂ ਇਲਾਵਾ ਜਦੋਂ ਅਸੀਂ ਰਾਮ ਕਲੀ ਦੱਖਣੀ ਓਂਕਾਰ ਪੜ੍ਹਦੇ ਹਾਂ, ਉਸ ਵਿੱਚ ਵੀ ਉਪਦੇਸ਼ ਦਿੱਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਸਤਿਗੁਰਾਂ ਨੇ ਸਮੇਂ ਦੇ ਸਿਰਲੇਖ ਥੱਲੇ ਬਾਣੀ ਉਚਾਰਨ ਕੀਤੀ, ਪਰ ਉਸ ਸਿਰਲੇਖ ਦੇ ਅਰਥ ਸਾਨੂੰ ਉਸ ਸ਼ਬਦ ਨੂੰ ਪੜ੍ਹ ਕੇ ਪਤਾ ਲੱਗੇਗਾ। ਹੁਣ ਇਸ ਦੀ ਸ਼ੁਰੂਆਤ ਪਹਿਲੀ ਅਸੀਂ ਅੱਖਰੀ ਅਰਥ ਕਰਨੇ ਹਾਂ। 1 ਓਅੰਕਾਰ ਸਤਿਗੁਰ ਪ੍ਰਸਾਦ, ਇਹ ਜਿਹੜਾ 1 ਓਅੰਕਾਰ ਸਤਿਗੁਰਾਂ ਨੇ ਸਾਨੂੰ ਰੂਹਾਨੀ ਚਿੰਨ੍ਹ ਦਿੱਤਾ ਹੈ, ਇਹ ਓਮ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਭਾਵੇਂ ਲਿਖਣ ਵਾਲੇ ਕਈ ਉਸ ਤਰ੍ਹਾਂ ਲਿਖਣ ਲੱਗ ਪਏ ਆ। ਦਾਸ ਨੇ ਕਈ ਵਾਰ ਅਰਜ਼ ਕੀਤੀ ਮੰਜੀ ਸਾਹਿਬੀ, ਇੱਥੇ ਵੀ ਆਪ ਜੀ ਦੇ ਸਨਮੁਖ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦੀ ਆਰੰਭਤਾ ਹੈ, ਉਹ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਫਿਰ ਬੇਨਤੀ, ਜਿਵੇਂ ਅਸੀਂ ਓਅੰਕਾਰ ਤਿੰਨ ਹਿੱਸਿਆਂ ਚ ਦਾ ਉਚਾਰਨ ਕਰਨੇ ਆ, ਇੱਕ ਓਅੰਕਾਰ, ਅਸੀਂ ਜਿਹੜਾ ਇੱਕ ਹੈ ਉਹ ਹਿੰਦਸੀ ਦਾ ਅੰਕ ਹੈ ਨਾ, ਤੇ ਇਹਦੇ ਨਾਲ ਹੀ ਹੁਣ ਮੈਂ ਪਾਠ ਕੀਤਾ ਸ੍ਰੀ ਰਾਗ ਬਾਹਰੇ ਮਹੱਲਾ ਪਹਿਲਾ ਲਿਖਿਆ, ਉੱਥੇ ਵੀ ਅੰਕ ਦਾ ਇੱਕ ਹੀ ਹੈ, ਪਰ ਆਪਾਂ ਉੱਥੇ ਮਹੱਲੇ ਨਾਲ ਇੱਕ ਨਹੀਂ ਬੋਲਦੇ, ਉੱਥੇ ਪਹਿਲਾ ਬੋਲਨੇ ਆ। ਇੱਥੇ ਆਪਾਂ ਪਹਿਲਾ ਓਅੰਕਾਰ ਨਹੀਂ ਬੋਲਦੇ, ਇੱਥੇ ਸਤਿਗੁਰਾਂ ਸਮੱਤ ਦਿੱਤੀ ਇੱਕ ਇਹਦਾ ਪਾਠ ਕਰਨੇ ਆ। ਇੱਥੇ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਅੰਕ ਦਾ, ਇੱਕ ਦਾਸ ਨੇ ਇੱਕ ਦਿਨ ਕੀਤੀ ਸੀ ਕਿ ਜਦੋਂ ਅੱਖਰਾਂ ਵਿੱਚ ਸ਼ਬਦ ਲਿਖਿਆ ਜਾਂਦਾ ਹੈ, ਅੱਖਰਾਂ ਦਾ ਜੋੜੀ ਤੇ ਸ਼ਬਦ ਹੈ ਨਾ ਜੀ, ਸ਼ਬਦ ਜੋੜ ਜਿਹਨੂੰ ਆਪਾਂ ਕਹਿੰਦੇ, ਤੇ ਇਹੀ ਕਾਰਨ ਜਿਹੜੀ ਸਾਡੀ ਮੁਹਾਰਨੀ ਵੀ ਹੈ, ਜਿਹੜੀ ਸੰਥਿਆ ਵੀ ਦਿੱਤੀ ਜਾਂਦੀ ਹੈ, ਉਹ ਵੀ ਇੰਨੀ ਸੁਚੇਤਤਾ ਨਾਲ ਦਿੱਤੀ ਜਾਂਦੀ ਹੈ ਕਿ ਸੰਥਿਆ ਕਰਾਉਣ ਵਾਲਾ ਉਹ ਇੱਕ ਇੱਕ ਜਿਹੜਾ ਇਹ ਬਚਨ ਹੈ ਮਹਾਰਾਜ ਦਾ, ਅੱਖਰ ਮਾਤਰਾਵਾਂ ਜਾਂ ਧੁਨੀਆਂ, ਉਹਨਾਂ ਨੂੰ ਬੜੇ ਧਿਆਨ ਨਾਲ ਸੁਚੇਤ ਹੋ ਕੇ ਉਚਾਰਨ ਕਰਦਾ। ਅਰਜ਼ ਕਰਾਂ, ਇੱਥੇ ਸਤਿਗੁਰਾਂ ਨੇ ਬਾਣੀ ਚ ਈੜੀ ਸਿਆਰਾਈ ਤੇ ਕੱਕਾ ਔਂਕੜ ਇੱਕ ਮਿਲੇਗਾ ਸਰੂਪ ਏ, ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਮਿਲੇਗਾ, ਈੜੀ ਸਿਆਰੀ ਕੱਕਾ ਮੁਕਤਾ ਵੀ ਮਿਲੇਗਾ। ਪਰ ਉਹ ਸਾਰੇ ਜਿਹੜੇ ਬਚਨ ਨੇ ਉਹਨਾਂ ਦੇ ਅਰਥ ਉਹ ਜਿਸ ਤੁਕ ਵਿੱਚ ਜਿਸ ਸ਼ਬਦ ਵਿੱਚ ਆਏ ਨੇ, ਅਸੀਂ ਉਸ ਸ਼ਬਦ ਦੇ ਪ੍ਰਕਰਨ ਨੂੰ ਪੜ੍ਹ ਕੇ ਹੀ ਉਹਦੇ ਅਰਥ ਕਰ ਸਕਾਂਗੇ। ਹੁਣ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਸਰਲੇਖ ਕਿਤੇ ਵੀ ਆਵੇ, ਇੱਕ ਓਅੰਕਾਰ ਇਹਦੇ ਲਫ਼ਜ਼ੀ ਅਰਥ ਵਿਦਵਾਨ ਪੁਰਸ਼ ਕਰਦੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਸਾਰੀਆਂ ਥਾਵਾਂ ਤੇ ਰਮਿਆ ਹੈ, ਅਦੁੱਤੀ ਹੈ, ਅਦੁੱਤੀ ਦਾ ਅਰਥ ਜਿਸ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਉਸਦੇ ਬਰਾਬਰ ਕੋਈ ਨਹੀਂ, ਇੱਕ ਓਅੰਕਾਰ ਤੇ ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਵਸੀਲਾ ਹੈ, ਉਹ ਸਤਿਗੁਰਾਂ ਨੇ ਫਰਮਾਇਆ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚੇ ਗੁਰੂ, ਪ੍ਰਸਾਦ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ ਕਿਰਪਾ। ਉਂਝ ਸਤਿਗੁਰਾਂ ਨੇ ਤਕਰੀਬਨ ਇੱਥੇ ਪ੍ਰਸਾਦ ਪੱਪੇ ਦੇ ਪੈਰ ਚ ਰਾਰਾ ਪਾਇਆ। ਇਹ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਲਘੂ ਮਾਤਰਾ ਤੇ ਦੀਰਘ ਮਾਤਰਾ ਦਾ ਉਚਾਰਨ ਕਰਨਾ, ਫਿਰ ਮੇਰੀ ਅਰਜ਼, ਇਹ ਗੱਲਾਂ ਸੱਟ ਪਾਣੀਆਂ ਵਾਲੀਆਂ ਨੀ, ਪੁਰਾਤਨ ਸਮੇਂ, ਅੱਜ ਵੀ ਕੁਝ ਕੋਈ ਥਾਵਾਂ ਕਹਿਣ ਜਿੱਥੇ ਸੰਥਿਆ ਕਰਾਉਂਦਿਆਂ ਛੰਦਾਬੰਦੀ ਦੀ ਜਾਣਕਾਰੀ ਦਿੱਤੀ ਜਾਂਦੀ ਵੀ ਇੱਥੇ ਕਿੰਨਾ ਕੁ ਆਪਾਂ ਮੂੰਹ ਖੋਲ ਕੇ ਬੋਲਣਾ, ਕਿੰਨਾ ਕੁ ਘੱਟ ਬੋਲਣਾ। ਦੋ ਮਾਤਰਾ ਨੇ, ਇੱਕ ਲਘੂ ਇੱਕ ਦੀਰਘ ਨੇ। ਲਘੂ ਦਾ ਅਰਥ ਜਿਹਦੇ ਉਚਾਰਨ ਵਿੱਚ ਟਾਈਮ ਸਮਾਂ ਘੱਟ ਲੱਗੇ, ਤੇ ਦੀਰਘ ਦਾ ਅਰਥ ਹੈ ਜਿਹਦੇ ਵਿੱਚ ਲਘੂ ਤੋਂ ਦੁੱਗਣਾ ਸਮਾਂ ਲੱਗੇ। ਜਿਵੇਂ ਪਹਿਲੀ ਤੁਕ ਲੈ ਲਈਏ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਸ ਵਿੱਚ ਜਿਹੜਾ ਸਤਿਗੁਰਾਂ ਨੇ ਪਹਿਲੀ ਤੁਕ ਚ ਬਚਨ ਕੀਤਾ ਨਾ ਤੇ ਜੇ, ਤੇ ਇਹਨੂੰ ਕੰਨਾਂ ਲਾ ਕੇ ਬੋਲਾਂਗੇ। ਅਕਸਰ ਹੁੰਦਾ ਇਸਤਰੀ ਕੰਨਾਂ ਲੱਗੇਗਾ ਤੇ ਇੱਕੋ ਦਿਨ ਇਹ ਲਘੂ ਤੋਂ ਮਾਤਰਾ ਦੀਰਘ ਹੋ ਜਾਣੀ। ਸਤਿਗੁਰਾਂ ਨੇ ਵੇਖੋ ਇਹ ਬਖਸ਼ਿਸ਼ ਕੀਤੀ, ਇਹਨੂੰ ਦੀਰਘ ਪੜਾਂਗੇ ਤੇ ਸਤਿਗੁਰਾਂ ਦੀ ਉਚਾਰਨ ਕੀਤੀ ਕੋਈ ਬਾਣੀ ਵਿੱਚ ਅਸੀਂ ਆਪਣੀ ਮਨ ਮਰਜ਼ੀ ਵਰਤਾਂਗੇ। ਫਿਰ ਅਰਜ਼ ਹੈ ਇਹਨੂੰ ਨਾ ਨਾ ਨਹੀਂ ਪੜਨਾ। ਇੱਕ ਬੇਨਤੀ ਹੋਰ, ਤੁਸੀਂ ਦੇਖੋਗੇ ਤੱਤਾ ਵੀ ਮੁਕਤਾ ਆਉਂਦਾ ਹੈ, ਤਾਂ ਕਈ ਵਾਰੀ ਅਸੀਂ ਕੰਨਾਂ ਲਾਉਂਦੇ ਹਾਂ। ਖੈਰ ਮੈਂ ਬੇਨਤੀ ਕਰਾਂ, ਬੜਾ ਬਰੀਕ ਵਿਸ਼ਾ ਹੈ ਇੱਥੇ ਸਤਿਗੁਰਾਂ ਨੇ, ਪ੍ਰਸਾਦ ਪ੍ਰਸਾਦ ਨਹੀਂ, ਪੱਪੇ ਦੇ ਪੈਰ ਚ ਰਾਰਾ ਹੈ। ਪਰ ਅੱਜ ਜਦੋਂ ਅਜੋਕੀ ਪੰਜਾਬੀ ਅਸੀਂ ਦੇਖਦੇ ਹਾਂ ਤੇ ਸਾਡੀ ਲਿਖਾਰੀ ਜਿਹੜੇ ਨੇ ਉਹ ਅੱਖਰ ਦੇ ਥੱਲੇ ਲੱਗੇ ਹੋਏ ਜਿਹੜੇ ਇਹ ਲਘੂ ਨੇ ਉਹਨਾਂ ਨੂੰ ਐਸਤਾ ਐਸਤਾ ਭੁੱਲ ਰਹੇ ਆ। ਜਿਵੇਂ ਕਿਰਪਾ ਸਿੱਧਾ ਹੀ ਕੱਕਾ ਸਿਹਾਰੀ ਰਾਰਾ ਪੂਰਾ ਪਾ ਕੇ ਪੱਪਾ ਕੰਨਾ ਕਿਰਪਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਦਾ ਅਰਥ ਹੋ ਗਿਆ ਪਾਰ ਬ੍ਰਹਮ ਪਰਮੇਸ਼ਵਰ ਇੱਕ ਨੇ, ਗੁਰਮਤ ਵਿੱਚ, ਗੁਰਸਿੱਖੀ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਕਹਿ ਲਓ, ਉਹਨਾਂ ਦਾ ਵਸਲ ਕਹਿ ਲਓ, ਉਹਨਾਂ ਦਾ ਮਿਲਣ ਦਾ ਤਰੀਕਾ ਕਹਿ ਲਓ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੀ ਉਹ ਮਿਲ ਸਕਦੇ ਨੇ। ਇਹਦਾ ਮਤਲਬ ਕਿ ਸਾਡੀ ਸਿੱਖੀ ਵਿੱਚ ਗੁਰ ਪ੍ਰਸਾਦ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਇਨਸਾਨ ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਬਾਣੀ ਜ਼ਬਾਨੀ ਚੇਤੇ ਹੋਵੇ, ਪਰ ਜੇ ਸਤਿਗੁਰੂ ਦੀ ਕਿਰਪਾ ਨਹੀਂ ਮਿਲਦੀ, ਸਤਿਗੁਰ ਪ੍ਰਸਾਦ ਹੀ ਇੱਕ ਓਂਕਾਰ ਨਾਲ ਜੋੜਦਾ। ਇਸ ਤੋਂ ਅਗਲੇ ਬਚਨ ਨੇ ਜੀ, ਹੁਣ ਅਗਲੀ ਇੱਕ ਹੋਰ ਅਰਜ਼ ਕਰ ਜਾਵਾਂ ਕਿ ਪ੍ਰਸਾਦ ਉਦਮ ਨਾਲ ਨਹੀਂ ਮਿਲਦਾ, ਪ੍ਰਸਾਦ ਅਰਥ ਕਿਰਪਾ। ਜੇ ਕੋਈ ਇਹ ਕਹੇ ਜੀ ਮੈਂ ਮਿਹਨਤ ਕੀਤੀ, ਮੁਸ਼ਕਤ ਕੀਤੀ ਤਾਂ ਕਿਰਪਾ ਮਿਲੀ, ਨਹੀਂ ਪਿਆਰਿਓ, ਕਿਰਪਾ ਤਾਂ ਉਸ ਮਾਲਕ ਦੀ ਆਪਣੀ ਮੌਜ ਹੈ। ਕਈ ਬੰਦੇ ਸਾਰੀ ਜ਼ਿੰਦਗੀ ਮਿਹਨਤਾਂ ਕਰਦੇ ਰਹਿੰਦੇ ਆ, ਜਪ ਤਪ ਸਭ ਕੁਝ ਕਰੀ ਜਾਂਦੇ ਆ, ਪੱਲੇ ਕੁਛ ਨਹੀਂ ਪੈਂਦਾ। ਕਈ ਵਾਰੀ ਇਹੋ ਜਿਹਾ ਇਨਸਾਨ ਹੁੰਦਾ, ਭਾਗ ਜਾਗਦੇ ਆ, ਪਿਛੋਕੜ ਕਦੀ ਗੁਰਮਤ ਦਾ ਹੈ ਹੀ ਨਹੀਂ, ਮੱਥਾ ਟੇਕਦਾ ਤੇ ਸਤਿਗੁਰੂ ਅੰਦਰੋਂ ਭਰਪੂਰ ਕਰ ਦਿੰਦੇ ਆ। ਇਸੇ ਨੂੰ ਬਾਬਾ ਜੀ ਨੇ ਕਿਹਾ ਕਿ ਦਾਤੀ ਸਾਹਿਬ ਸਿੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ। ਗੁਰੂ ਅੰਗਦ ਸਾਹਿਬ ਜੀ ਬਾਰੇ ਇੱਕ ਬਚਨ ਅਸੀਂ ਮੌਖਿਕ ਵੀ ਸੁਣਿਆ ਕਹਿ ਜੀ, ਕਈ ਵਿਦਵਾਨ ਪੁਰਸ਼ਾਂ ਪਾਸੋਂ, ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਬਖਸ਼ਿਸ਼ ਕਰਨ ਲੱਗ ਪਏ, ਕਿਉਂਕਿ ਖਡੂਰ ਸ਼ਹਿਰ ਤਾਂ ਅੱਗੇ ਵੀ ਵਸਦਾ ਸੀ, ਪਰ ਗੁਰਮਤ ਨੇ, ਗੁਰਬਾਣੀ ਨੇ ਕਿਹਾ ਵਸੋਂ ਦੇ ਤੌਰ ਤੇ ਸੀ, ਮਰਦ ਪੁਰਸ਼ ਬੱਚੇ ਬਿਸਤਰੀਆਂ ਸਾਰੇ ਰਹਿੰਦੇ ਸਨ, ਖੇਤੀ ਕਰਦੇ ਸਨ। ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਕਰਤਾਰਪੁਰ ਤੋਂ ਆਏ, ਅਸਲੀ ਖਡੂਰ ਰੁਖਾਨੀਅਤ ਦੇ ਤੌਰ ਤੇ ਉਦਨ ਵਸਿਆ। ਇਹਨਾਂ ਨੂੰ ਸਤਿਗੁਰਾਂ ਦੇ ਰਬਾਬੀਆਂ ਨੇ ਫਰਮਾਇਆ ਫੇਰ ਵਸਾਇਆ, ਫੇਰੂ ਆਣ ਸਤਿਗੁਰ ਖਾਡੂਰ, ਫਿਰ ਬੇਨਤੀ ਸੁਣਿਓ। ਇਹਦਾ ਮਤਲਬ ਉੱਥੇ ਪਹਿਲਾਂ ਘਰ ਨਹੀਂ ਸਨ, ਘਰ ਸਨ, ਗੁਰੂ ਕੇ ਰਬਾਬੀ ਸਾਹਿਬ ਕਹਿ ਰਹੇ ਨੇ ਫਿਰ ਬਾਬੇ ਫੇਰੂ ਦੇ ਪੁੱਤਰ ਨੇ, ਗੁਰੂ ਅੰਗਦ ਦੇਵ ਜੀ ਨੇ ਆ ਕੇ ਖਡੂਰ ਵਸਾਇਆ। ਹੁਣ ਅਗਲੀ ਤੋਕੇ ਕਿਵੇਂ ਵਸਾਇਆ, ਉਹ ਰੂਹਾਨੀ ਨੇ ਗੱਲ, ਫੇਰ ਵਸਾਇਆ ਫੇਰੂ ਆਣ ਸਤਿਗੁਰੂ ਖਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਆਹ ਤਿੰਨ ਗੱਲਾਂ, ਜਪ ਤਪ ਸੰਯਮ, ਪਿਆਰਿਓ ਜਪ ਲੈ ਕੇ ਆਏ, ਸੇਵਾ ਦਾ ਤਪ ਲੈ ਕੇ ਆਏ, ਇੰਦਰੀਆਂ ਦਾ ਸੰਯਮ ਲੈ ਕੇ ਆਏ। ਵਸੋਂ ਦੇ ਤੌਰ ਤੇ ਖਡੂਰ ਬਹੁਤ ਪੁਰਾਣਾ ਹੈ, ਪਰ ਰੂਹਾਨੀਅਤ ਤੌਰ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਗੁਰਤਾ ਗੱਦੀ ਗੁਰਿਆਈ ਆਈ, ਉਸ ਵਕਤ ਜੋਗੀ ਵੀ ਮਿਲ ਆਉਂਦੇ ਰਹੇ, ਸਿੱਧ ਵੀ ਮਿਲ ਆਉਂਦੇ ਰਹੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਬਹੁਤ ਗੋਸ਼ਟ ਹੋਈ ਕਿ ਸਭ ਤੋਂ ਜ਼ਿਆਦਾ ਕਿਸੇ ਠੱਗ ਨੇ, ਕਿਸੇ ਚੋਰ ਨੇ, ਕਿਸੇ ਰਾਜੇ ਨੇ, ਖਿਮਾ ਕਰਿਓ, ਪਖੰਡੀ ਕੋਈ ਸਵਾਲ ਕਰ ਹੀ ਨਹੀਂ ਸਕੇ ਨੇ, ਸਭ ਤੋਂ ਜ਼ਿਆਦਾ ਜਿਹੜੇ ਪ੍ਰਸ਼ਨ ਨੇ, ਸਵਾਲ ਨੇ ਰੂਹਾਨੀਅਤ ਦੇ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਕੀਤੇ ਆ ਸਭ ਤੋਂ ਜ਼ਿਆਦਾ। ਹਾਲਾਂਕਿ ਪਾਂਧਾ ਗੱਲ ਕਰਦਾ ਥੋੜੀ ਜਿਹੀ, ਪਰ ਸਿੱਧਾਂ ਦੇ ਸੈਂਕੜੇ ਸਵਾਲ ਨੇ ਬਾਬਾ ਜੀ ਨੂੰ। ਤੇ ਮੈਂ ਆਪ ਜੀ ਨੂੰ ਇੱਕ ਵਾਰੀ ਇਹ ਕਿਹਾ ਸੀ ਕਿ ਸਿੱਧਾਂ ਨੇ ਕਮਾਈ ਕੀਤੀ, ਐਵੇਂ ਸਟੇਜ ਤੇ ਕਹਿ ਦੇਣਾ ਨਹੀਂ ਛੱਡੋ ਜੀ ਉਹ ਤੇ ਐਵੇਂ ਕੰਨ ਪਾਟੇ ਜੀ ਬਬੂਟੀ ਲਾਉਣ ਵਾਲੇ ਜੀ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਬੰਦਿਆਂ ਦੇ, ਉਹ ਇੱਕ ਤੇ ਮੰਗਤੇ ਨਹੀਂ, ਰਾਜਿਆਂ ਦੇ ਪੁੱਤਰ ਨੇ ਵਿੱਚੋਂ ਕਈ, ਰਾਜ ਭਾਗ ਛੱਡ ਕੇ ਗਏ ਨੇ। ਇਹ ਗੱਲ ਸਪਸ਼ਟ ਕਿ ਉਹ ਬੰਦੇ, ਮੈਂ ਉਹਨਾਂ ਦੀ ਕੋਈ ਪ੍ਰੋੜਤਾ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਕਰ ਰਹੇ ਆ, ਉਹਨਾਂ ਬੰਦਿਆਂ ਦੀ ਸੁਰ ਦਾ ਲੇਵਲ ਕਿੰਨਾ ਕੁ ਉੱਚਾ ਹੋਵੇ। ਸਿੱਧ ਗੋਸ਼ਟ ਸਾਰੀ ਬਾਣੀ ਜਿਹੜੀ ਉਹ ਹੀ ਉਹਨਾਂ ਦੇ ਪ੍ਰਸ਼ਨ, ਉਹ ਰਾਜਿਆਂ ਦੇ ਪੁੱਤਰ ਨੇ, ਉਹ ਘਰੋਂ ਚੰਗੇ ਸਰ ਦੇ ਪੁੱਜ ਦੇ ਘਰਾਂ ਦੇ ਆਏ ਹੋਏ ਆ, ਪਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਖੀਰ ਜਦੋਂ ਅਚਲ ਹੋਈ ਗੋਸ਼ਟ ਤੇ ਉੱਥੇ ਉਹਨਾਂ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜੇ ਕਈ ਕਈ ਸੌ ਸਾਲ ਦੀਆਂ ਉਮਰਾਂ ਵਾਲੇ, ਪ੍ਰਾਣਾਯਾਮ ਵਾਲੇ, ਰਿਧੀਆਂ ਸਿੱਧੀਆਂ ਵਾਲੇ, ਜਿਨ੍ਹਾਂ ਨੇ ਪਤਾ ਨੀ ਕਿੰਨੀ ਕੁ ਸਰਦੀ ਗਰਮੀ ਭੁੱਖ ਸਭ ਤੇ ਕਾਬੂ ਪਾਇਆ, ਪਰ ਅਖੀਰ ਤੇ ਉਹਨਾਂ ਨੇ ਇੱਕ ਜੁੱਟ ਹੋ ਕੇ ਕਿਹਾ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸ਼ਬਦ ਕਹਿਣੇ ਧੰਨ ਨਾਨਕ ਤੇਰੀ ਵੱਡੀ ਕਮਾਈ। ਪਿਆਰੋ, ਇਹ ਕਮਾਈ ਵਾਲਾ ਹੀ ਕਹਿ ਸਕਦਾ, ਬਾਬਰ ਨਹੀਂ ਕਹਿ ਰਿਹਾ ਕਿ ਤੁਹਾਡੀ ਕਮਾਈ ਵੱਡੀ। ਸੱਜਣ ਪਹਿਲਾਂ ਠੱਗ ਸੀ, ਪਰ ਉਹਨੇ ਨਹੀਂ ਕਿਹਾ ਬਾਬਾ ਜੀ ਤੁਹਾਡੀ ਕਮਾਈ ਵੱਡੀ। ਖਿਮਾ ਕਰਿਓ, ਭੂਮੀ ਇਹਨੇ ਨਹੀਂ ਕਿਹਾ। ਇਹਨਾਂ ਬੰਦਿਆਂ ਨੇ ਘਰੋਂ ਨਿਕਲ ਕੇ ਸਾਲਾਂ ਬੰਦੀ ਲਾ ਦਿੱਤੇ ਜੰਗਲਾਂ ਚ ਪਹਾੜਾਂ ਚ, ਕਮਾਈ ਕਰਨ ਵਾਲੇ ਨੇ ਕਿਹਾ ਦੁੱਖ ਸੁੱਖ ਸਰਦੀ ਗਰਮੀ ਭੁੱਖ ਪਿਆਸ ਤੇ ਕਾਬੂ ਅਸੀਂ ਵੀ ਪਾਇਆ, ਪਰ ਮੱਥਾ ਟੇਕ ਕੇ ਕਹਿੰਦੇ ਨੇ ਬਾਬਾ ਜੀ ਤੁਹਾਡੇ ਜਿੰਨੀ ਕਮਾਈ ਕਿਸੇ ਦੀ ਨਹੀਂ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਗਲਾ ਬਚਨ ਕੀਤਾ, ਵੱਡਾ ਪੁਰਖ ਪ੍ਰਗਟਿਆ। ਇਸ ਸਿੱਧਾਂ ਨੇ ਫੁਰਮਾਇਆ ਕਿ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ, ਗੱਲ ਚੱਲਦੀ ਪ੍ਰਸਾਦ ਦੀ, ਕਿਰਪਾ ਦੀ। ਉਂਝ ਵੈਸੇ ਆਪੋ ਆਪਣੇ ਸੁਭਾਅ ਨੇ, ਪ੍ਰਥਮ ਭਗਵਤੀ ਸਿਮਰਕੈ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਜਕਾਰੇ ਤੱਕ ਤਾਂ ਅਰਦਾਸ ਇੱਕੋ ਹੀ ਹੈ ਨਾ। ਪਰ ਗੁਰਮੁਖੋ, ਸ਼ਬਦਾਵਲੀ ਇੱਕ ਹੋਣ ਦੇ ਬਾਵਜੂਦ ਵੀ ਸੁਰਤ ਦੀ ਅਰਦਾਸ ਇੱਕੋ ਜੀ ਨਹੀਂ। ਸ਼ਬਦਾਵਲੀ ਇੱਕੋ ਹੈ, ਪਰ ਸੁਰਤ ਕਰਕੇ ਹਰ ਇੱਕ ਬੰਦਾ ਜਿਹੜਾ ਉਹਦਾ ਵੱਖਰਾ ਵੱਖਰਾ ਪੱਧਰ ਹੈ। ਕੋਈ ਸੁਰਤ ਕਰਕੇ, ਖਿਮਾ ਕਰੋ, ਸੰਸਾਰ ਨੂੰ ਮੰਗਦਾ ਪਿਆ, ਕੋਈ ਸੁਰਤ ਕਰਕੇ ਵਡਿਆਈ ਮੰਗਦਾ, ਕੋਈ ਸੁਰਤ ਕਰਕੇ ਭਾਵੇਂ ਉੱਤੋਂ ਜ਼ਬਾਨ ਤੋਂ ਕਹਿੰਦਾ ਨਾ ਮਿਲੇ, ਪਰ ਅੰਦਰੋਂ ਪਦਾਰਥਾਂ ਦੀ ਮੰਗ ਹੈ। ਸੁਰਤ ਦਾ ਪੱਧਰ ਆਪੋ ਆਪਣਾ ਹੈ, ਪਰ ਇਹ ਵੀ ਸਤਿਗੁਰੂ ਮਿਹਰ ਕਰੇ ਕਿ ਪ੍ਰਸਾਦ ਮੰਗਣਾ ਹੀ ਪ੍ਰਸਾਦ ਕਿਰਪਾ ਚਾਹੀਦੀ ਹੈ, ਕਿਉਂਕਿ ਕਿਰਪਾ ਦੇ ਵਿੱਚ ਕੋਈ ਚੀਜ਼ ਬਾਕੀ ਬਚਦੀ ਹੀ ਨਹੀਂ, ਕਿਰਪਾ ਵਿੱਚ ਸਭ ਕੁਝ ਆ ਜਾਂਦਾ। ਮੈਂ ਖੈਰ ਉੱਥੇ ਸਿੱਧ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਏ, ਉਹਨਾਂ ਨੇ ਪ੍ਰਸ਼ਨ ਕੀਤਾ। ਉਹ ਇਹ ਸੀ ਕਿ ਆਪ ਜੀ, ਗੁਰੂ ਨਾਨਕ ਸਾਹਿਬ ਨੇ ਸੁਣਿਆ ਕਿ ਆਪ ਜੀ ਦੇ ਸਨਮੁਖ ਮੱਥਾ ਟੇਕ ਦਿੱਤਾ, ਮੱਥਾ ਟੇਕਦੇ ਸਨ ਹਜ਼ੂਰ। ਤੇ ਉਂਝ ਵੇਖੋ, ਇਹ ਬਾਣੀ ਚ ਵੀ ਆਇਆ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦ ਹੈ, ਕਿ ਗੁਰੂ ਨਾਨਕ ਸਾਹਿਬ ਸਲਾਮਤ ਨੇ, ਦੇਹੀ ਵਿੱਚ ਨੇ, ਹਯਾਤੀ ਵਿੱਚ ਨੇ। ਉਹਨਾਂ ਨੇ ਆਪਣੇ ਚੇਲੇ ਨੂੰ ਰਹਿ ਰਾਸ ਦਾ ਅਰਥ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਤੁਹਾਡੇ ਚ ਕਿਹੜਾ ਗੁਣ ਦੇਖਿਆ, ਸਵਾਲ ਕਰਨ ਵਾਲੇ ਸਨ। ਗੁਰੂ ਅੰਗਦ ਸਾਹਿਬ ਜੀ ਦਾ ਉੱਤਰ ਸੀ ਕਿ ਮੇਰੇ ਚ ਕਿਹੜਾ ਗੁਣ ਦੇਖਣਾ ਸੀ। ਇੱਕ ਬੱਚਾ ਮੰਨ ਲਓ ਕਿਤੇ ਪਿਆ ਹੈ, ਉਹਦੇ ਬਸਤਰ ਭਿੱਜੇ ਨੇ, ਤੇ ਲੰਘਣ ਵਾਲਾ ਰਾਈ ਉਹਦੇ ਤੇ ਤਰਸ ਖਾ ਕੇ ਉਹਨੂੰ ਚੁੱਕ ਲੈਂਦੇ ਨੇ, ਉਹਨੂੰ ਇਸ਼ਨਾਨ ਪਾਣ ਕਰਾਉਂਦਾ, ਸੁੰਦਰ ਬਸਤਰ ਪਹਿਨਾ ਦਿੰਦਾ ਤੇ ਆਪਣੀ ਝੋਲੀ ਵਿੱਚ ਬਿਠਾ ਲੈਂਦਾ। ਹੁਣ ਇਹਦੇ ਵਿੱਚ ਇਹ ਪੁੱਛੋ ਵੀ ਬੱਚੇ ਦੀ ਘਾਲਣਾ ਕੀ, ਇਹ ਸਵਾਲ ਹੀ ਕੋਈ ਨਹੀਂ। ਕਹਿਣ ਲੱਗੇ ਬੱਚੇ ਦੀ ਕੋਈ ਘਾਲਣਾ ਨਹੀਂ, ਘਾਲਣਾ ਉਹਦੀ ਜਿਹਨੇ ਕਿਰਪਾ ਕਰਕੇ ਚੁੱਕ ਲਿਆ ਹੈ। ਫਿਰ ਬੇਨਤੀ ਸੁਣਿਓ, ਬਖਸ਼ਿਸ਼ ਉਹਦੀ ਹੈ, ਉਹਦੀ ਕਿਰਪਾ ਹੈ। ਕਹਿੰਦੇ ਸਾਡੇ ਕੋਲ ਕੁਝ ਨਹੀਂ, ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ। ਇਸੇ ਕਰਕੇ ਪਿਆਰਿਓ, ਮੈਂ ਕਈ ਵਾਰੀ ਸੋਚਣਾ ਕਿ ਗੁਰਮੁਖ ਵਿਦਵਾਨ 523-24 ਵਾਰ ਇਸ ਮੰਗਲ ਨੂੰ ਕਹਿੰਦੇ ਆ। ਗੁਰਮੁਖੋ, ਜਿਹੜਾ ਸੈਂਕੜੇ ਵਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਇਆ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਮੈਨੂੰ ਇੰਜ ਪ੍ਰਤੀਤ ਹੁੰਦਾ ਇਹ ਸਿੱਖ ਦੇ ਅੰਦਰ ਦੀ ਅਰਦਾਸ ਹੈ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਇੱਕ ਨਾਲ ਮਿਲਾਪ ਹੁੰਦਾ ਹੈ। ਅਗਲੇ ਬਚਨ ਨੇ ਸ੍ਰੀ ਰਾਗ, ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ। ਅੱਗੇ ਹੈ ਪਾਠ ਜੀ ਪਾਹਰੇ, ਪੱਪਾ ਹਾ ਰਾਰੇ ਨੂੰ ਲਾ, ਸਿਆਰੀ ਲੱਗੀ ਹਾਏ ਨੂੰ, ਪਾਹਰੇ ਪੈਰ ਹੋ ਗਿਆ, ਇਹਦਾ ਮਤਲਬ ਬਹੁ ਵਚਨ, ਮਹੱਲਾ ਪਹਿਲਾ, ਇਹਦਾ ਅਰਥ ਆਪ ਜਾਣਿਓ, ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਘਰ ਪਹਿਲਾ, ਤੇ ਇਸ ਨੂੰ ਗਾਣਾ ਘਰ ਪਹਿਲੇ ਦੇ ਵਿੱਚ ਹੈ। ਹੁਣ ਥੋੜਾ ਜਿਹਾ ਆਪਾਂ ਦੇਖ ਲਈਏ, ਇੱਥੋਂ ਦੇ ਬੱਚੇ ਦੇਸੀ ਮਹੀਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ ਨਾ, ਬਹੁਤ ਘੱਟ। ਹੁਣ ਜਦੋਂ ਇਹ ਪਹਿਰੇ ਸ਼ਬਦ ਆ ਗਿਆ, ਜਿੰਨਾ ਮਰਜ਼ੀ ਆਧੁਨਿਕ ਯੁੱਗ ਵਿੱਚ ਚਲੇ ਜਾਓ, ਪਰ ਗੁਰਬਾਣੀ ਦੇ ਅਰਥ ਬੋਧ ਵਾਸਤੇ ਸਾਨੂੰ ਇਹਨਾਂ ਦੀ ਬਰੀਕੀ ਵਿੱਚ ਜਾਣਾ ਪਏਗਾ ਵੀ ਪੈਰ ਕੀ ਨੇ। ਹੁਣ ਦੇਖੋ ਆਪ ਜੀ ਪਾਠ ਕਰਦੇ ਹੋ, ਚਾਰ ਪੈਰ ਦੇਣ ਉਹਨੇ ਅਰਦਾਸ ਵੀ ਕਰਨੇ ਹੈ ਨਾ, ਕਿ ਮਹਾਰਾਜ ਸੱਚੇ ਪਾਤਸ਼ਾਹ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਚਾਰ ਪਹਿਰ ਰਾਤ ਆਏ, ਪਹਿਰ ਰਾਤ ਆਈ ਹੈ। ਤੇ ਅਗਲਾ ਪੁੱਛ ਸਕਦਾ ਬੱਚਾ ਵੀ ਇਹ ਚਾਰ ਪਹਿਰ ਕੀ ਹੁੰਦੇ ਨੇ, ਵੀ ਇਹ ਸ਼ਬਦਾਵਲੀ ਸਾਰੇ ਵਰਤਨੇ, ਪਹਿਰ ਕੀ ਹੁੰਦੇ ਨੇ। ਤੇ ਆਪਾਂ ਅੱਜ ਦੇ ਪਰਿਪੇਖ ਚ ਇਹੀ ਕਹਾਂਗੇ ਵੀ ਕਾਕਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨ ਤਿੰਨ ਘੰਟਿਆਂ ਦਾ ਜਿਹੜਾ ਸਮਾਂ ਉਹ ਇੱਕ ਇੱਕ ਪਹਿਰ ਹੁੰਦਾ ਹੈ, ਤਿੰਨ ਘੰਟੇ ਇੱਕ ਪਹਿਰ ਬਣਦੇ ਨੇ। ਪਰ ਫਿਰ ਵੀ ਇਹ ਵੀ ਅਸੀਂ ਅਰਥ ਕਰਨ ਲੱਗੇ ਹਾਂ ਇਹ ਇੱਧਰ ਦੀ ਗਿਣਤੀ ਮਿਣਤੀ ਨਾਲ, ਘੰਟਿਆਂ ਮਿੰਟਾਂ ਸਕਿੰਟਾਂ ਨਾਲ। ਪਰ ਉਸ ਵਕਤ ਜਿਹੜੀਆਂ ਘੜੀਆਂ ਤੇ ਕੋਈ ਹੈ ਨਹੀਂ ਸਨ, ਨਾ ਮਸ਼ੀਨੀ ਘੜੀ ਸੀ। ਉਸ ਵਕਤ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਣਤੀ ਕੀਤੀ ਗਈ, ਆਪ ਜੀ ਨੂੰ ਕਈ ਵਾਰੀ ਬੇਨਤੀ ਕੀਤੀ ਹੈ, ਉਹ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਸੋਹਿਲਾ ਸਾਹਿਬ ਵਿੱਚ ਕੀਤੀ ਹੈ। ਵਿਸ਼ਵੇ ਚਸ਼ਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਵਾ, ਪਿਆਰਿਓ ਇਹ ਸਾਰੀ ਗਿਣਤੀ ਬੜੀ ਵਾਰੀ ਅਸੀਂ ਅਰਥ ਕੀਤੇ ਆ। ਮੈਂ ਫਿਰ ਅੱਜ ਰਿਪੀਟ ਕਰ ਦੇਣਾ ਵੀ ਇਹ ਰੋਜ਼ ਪੜ੍ਹਦੇ ਹਾਂ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਥੋੜਾ ਜਿਹਾ ਸਾਨੂੰ ਹੁਣ ਇਸ ਘੜੀ ਨੂੰ ਆਪਾਂ ਕਹਾਂਗੇ ਵੀ ਸਕਿੰਟ ਮਿੰਟ ਘੰਟੇ ਇਸ ਤੇ ਕਰਨੇ, ਪਰ ਜਦੋਂ ਗੁਰਬਾਣੀ ਚ ਵੇਖਾਂਗੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿੱਥੋਂ ਸ਼ੁਰੂਆਤ ਆਪਾਂ ਕਰਨੇ, ਮੈਂ ਸਿੱਧਾ ਸ਼ਬਦ ਕਹਿ ਲਿਆ, ਉਸ ਤੋਂ ਅੱਗੇ ਵੀ ਜਾਇਆ ਜਾ ਸਕਦਾ, ਵਿਗਿਆਨਕ ਤੇ ਉਸ ਤੋਂ ਅੱਗੇ ਵੀ ਨਿਕਲ ਗਿਆ ਸਮੇਂ ਦੀ ਗੱਲ ਕਰਦੇ, ਸਭ ਤੋਂ ਛੋਟੀ ਇਕਾਈ ਇੱਕ ਨਿਮਕ ਹੈ। ਨਿਮਕ ਦਾ ਅਰਥ ਹੈ ਉਹਨਾਂ ਕੁ ਸਮਾਂ ਜਿੰਨਾ ਕੁ ਤੰਦਰੁਸਤ ਬੰਦੇ ਨੂੰ ਅੱਖ ਦੀ ਪੋਪਟੀ ਝਮਕਣ ਲੱਗਿਆ ਲੱਗਦਾ, ਅੱਖ ਝਮਕਣ ਦਾ ਸਮਾਂ ਅਸੀਂ ਨਿਮਕ ਕਹਿੰਦੇ। ਹੁਣ ਜਿਹੜੇ ਵਿਸ਼ਵੇ ਚਸਿਆਂ ਨੇ ਉਹਨਾਂ ਦੀ ਗਿਣਤੀ ਉਹਨਾਂ ਨੇ ਅੱਖ ਤੋਂ ਸ਼ੁਰੂ ਕੀਤੀ। ਫਿਰ ਬੇਨਤੀ ਸੁਣਿਓ, ਮੈਂ ਅਰਜ਼ ਕੀਤੀ ਘੜੀ, ਹਾਂ ਇੱਕ ਘੜੀ ਦਾ ਜ਼ਿਕਰ ਕੀਤਾ ਗੁਰਦੇਵ ਨੇ, ਪੰਨ ਘੜੀ। ਆ ਪਾਣੀ ਦੀ ਘੜੀ ਇੱਕ ਹੁੰਦੀ ਸੀ ਜੀ, ਆਪ ਜੀ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਕੋ ਰਹਿ ਨਾ ਭਰੀਐ ਪਾਈਐ, ਇਹ ਆਪਣਾ ਜੀ ਮਹਾਰਾਜ ਦੀਆਂ ਲਾਣੀਆਂ ਸ਼ੁਰੂ ਇੱਥੋਂ ਹੁੰਦੀਆਂ ਨੇ। ਧਨ ਸਰੰਦਾ ਸੱਚਾ ਪਾਤਸ਼ਾਹ ਜਿਗ ਜਿਨ ਜਗ ਧੰਦੈ ਲਾਇਆ, ਮੋਲਤ ਪੁੰਨੀ ਪਾਈ ਭਰੀ, ਜਾਨੀ ਜਿਹੜਾ ਘੱਤ ਚ ਲਾਇਆ ਪਾਈ ਭਰੀ, ਕੋ ਰਹਿ ਨਾ ਭਰੀਐ ਪਾਈਐ, ਪਾਈ ਦਾ ਅਰਥ ਪਿਆਲੀ। ਉਸ ਵਕਤ ਕੀ ਕਰਦੇ ਸਨ ਕਿ ਪਿਆਲੀ ਲੈ ਕੇ ਜਾਂ ਮਿੱਟੀ ਦੀ ਪਿਆਲੀ ਉਹਦੇ ਥੱਲੇ ਤਲੇ ਵਾਲੇ ਪਾਸੇ ਬਰੀਕ ਜਿਹਾ ਛੇਕ ਕੀਤਾ ਜਾਂਦਾ ਸੀ, ਤੇ ਉਸ ਪਿਆਲੀ ਨੂੰ ਉਹ ਪਾਈ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰ ਰਹੇ ਆ, ਉਸ ਪਾਈ ਨੂੰ ਉਸ ਪਿਆਲੀ ਨੂੰ ਪਾਣੀ ਉੱਤੇ ਰੱਖ ਦਿੰਦੇ ਸਨ। ਉਹ ਕੀ ਹੁੰਦਾ ਸੀ, ਉਹਦੇ ਸੁਰਾਖ ਦੇ ਵਿੱਚੋਂ ਪਾਣੀ ਪਿਆਲੀ ਵਿੱਚ ਭਰਨ ਲੱਗ ਪੈਂਦਾ ਸੀ। ਕੋਈ ਸ਼ਬਦ ਆਪਾਂ ਗੁਰੂ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ ਕਰ ਰਹੇ, ਤੇ ਮੈਂ ਕੋਈ ਵਿਦਵਤਾ ਦੀ ਦਮਗਾਜਾ ਨਹੀਂ ਮਾਰ ਰਿਹਾ, ਮੇਰਾ ਤੇ ਇੱਕੋ ਹੀ ਤਰਲਾ ਉਹ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦਾ ਇੰਨਾ ਖਜ਼ਾਨਾ ਪਿਆ ਜੇ ਦਵਾਈ ਰੱਬ ਦੀ, ਇਸ ਨੂੰ ਇਹਦੇ ਵੱਲ ਧਿਆਨ ਜ਼ਰੂਰ ਦਿਓ। ਤਾਂ ਬਾਕੀ ਗੱਲਾਂ ਜਿਹੜੀਆਂ ਨੇ ਇਹਨਾਂ ਮਸਲਿਆਂ ਚ ਆਪਾਂ ਕੀਮਤੀ ਸਮਾਂ ਗਵਾਉਂਦੇ ਹਾਂ। ਵਾਹਿਗੁਰੂ ਜੀ, ਹੁਣ ਜਦੋਂ ਪਿਆਲੀ ਭਰ ਜਾਂਦੀ ਸੀ ਤੇ ਉਹਨੇ ਡੁੱਬਣਾ ਹੀ ਡੁੱਬਣਾ, ਉਹ ਜਦੋਂ ਪਾਣੀ ਬਰੀਕ ਮੋਰੀ ਰਾਹੀਂ ਸੁਰਾਖ ਰਾਹੀਂ ਭਰਿਆ ਗਿਆ, ਪਿਆਲੀ ਡੁੱਬ ਗਈ, ਸਿਆਣੇ ਬੰਦੇ ਫਿਰ ਨੋਟ ਕਰ ਲੈਂਦੇ ਸਨ ਇਹਨੂੰ ਕਿੰਨੇ ਪਹਿਰ ਚ ਡੁੱਬੀ, ਕਿੰਨਾ ਸਮਾਂ ਲੱਗਾ, ਕਿੰਨੀਆਂ ਘੜੀਆਂ ਲੱਗੀਆਂ। ਹੁਣ ਉੱਥੇ ਮਹਾਰਾਜ ਕਹਿੰਦੇ ਨੇ ਉੱਥੇ ਸਮੇਂ ਦੀ ਗੱਲ ਨਹੀਂ, ਉੱਥੇ ਇਹ ਸਮਝਾ ਰਹੇ ਆ ਕਿ ਜਿਹੜੀ ਪਿਆਲੀ ਨੇ ਪਾਣੀ ਭਰਨਾ ਸਮੇਂ ਨਾਲ ਉਹਨੇ ਡੁੱਬ ਜਾਣਾ, ਤੇ ਬੰਦਿਆ ਜਿਹੜਾ ਸਰੀਰ ਤੂੰ ਲਈ ਬੈਠਾ ਇਹ ਵੀ ਪਿਆਲੀ ਹੈ, ਜਿੱਦਣ ਇਹ ਭਰੇਗੀ ਮੌਤ ਨੇ ਇਹਨੂੰ ਵੀ ਡੁਬੋ ਦੇਣਾ ਹੈ, ਉੱਥੇ ਭਾਵ ਮੌਤ ਤੋਂ ਹੈ। ਪਰ ਥੋੜਾ ਜਿਹਾ ਹੀ ਅਸੀਂ ਗੱਲ ਪਹਿਰ ਦੀ ਕਰ ਰਹੇ ਹਾਂ ਨਾ। ਮਹਾਰਾਜ ਜੀ ਨੇ ਬਚਨ ਕੀਤੇ, ਵਿਸ਼ਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਵਾ, ਅੱਖ ਨੂੰ 15 ਵਾਰੀ ਅੱਖ ਚਮਕੀ ਜਾਏ, ਇਉਂ ਕਹਿ ਲਓ ਅੱਖ ਦੇ 15 ਫੋਰ ਇੱਕ ਵਿਸਾ ਬਣਦਾ, 15 ਵਿਸੇ ਇਕੱਠੇ ਕਰ ਲਓ ਤੇ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋ ਜਾਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ। ਜਿਹੜੀ ਗੱਲ ਆਪਾਂ ਕਰਨ ਲੱਗੇ ਅੱਜ, 7.5 ਘੜੀਆਂ ਹੋ ਜਾਣ ਤੇ ਇੱਕ ਪਹਿਰ ਬਣਦਾ, ਤੇ ਗੁਰਮੁਖੋ 8 ਪਹਿਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ, ਇਹ ਅੱਠ ਪੈਰ ਸੱਤ ਵਾਰੀ ਆ ਜਾਣ ਤਾਂ ਸੱਤ ਵਾਰ ਬਣਦੇ ਆ, ਇਸ ਤੋਂ ਅੱਗੇ ਮਕੀਨੇ ਬਣਦੇ ਆ, ਸਮਾਂ ਵਿਸਤਾਰਨ ਲੱਗੇ ਤੁਰਿਆ ਜਾਂਦਾ। ਕਿਉਂਕਿ ਤਾਂ ਮੈਂ ਬੇਨਤੀ ਕੀਤੀ ਸ਼ਬਦ ਹੈ ਪਹਾਰੇ, ਇਹਦਾ ਮਤਲਬ ਅਸੀਂ ਪੰਜਾਬੀ ਚ ਬੋਲਾਂਗਾ ਪੈਰ। ਆਹ ਜਿਹੜੇ ਪੈਰ ਨੇ ਇਹਨੂੰ ਸਤਿਗੁਰਾਂ ਨੇ ਤੇ ਸ਼ਬਦ ਵਰਤਿਆ, ਇੱਕ ਤਾਂ ਚਾਰ ਪੈਰ ਦੱਸੇ ਆ ਤੇ ਰਾਤ ਦੇ ਦੱਸੇ ਆ। ਜਿਹੜੀ ਭਾਈ ਬਾਲੇ ਵਾਲੀ ਸਾਖੀ ਹੈ ਤੇ ਪੁਰਾਤਨ ਜਨਮ ਸਾਖੀ ਵਿੱਚ ਇਸ ਸ਼ਬਦ ਦੀ ਭੂਮਿਕਾ, ਅਸਲ ਚ ਯੂਪੀ ਵਿੱਚ ਜਿਹੜਾ ਨਾਨਕਪੁਰੀ ਟਾਂਡਾ ਹੈ ਨਾ, ਇਹ ਉੱਥੇ ਕਿਹਾ ਜਾਂਦਾ ਸ਼ਬਦ ਉਚਾਰਨ ਕੀਤਾ। ਕੋਈ ਸੱਜਣੇ ਦੀ ਭੂਮਿਕਾ ਦਿੰਦੇ ਆ ਕਸ਼ਮੀਰ ਵਾਲੇ ਪਾਸੇ, ਪਰ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਕਿਹਾ ਜਾਂਦਾ ਹੈ ਕਿ ਵਣਜਾਰੇ ਨੂੰ ਸੰਬੋਧਨ ਕਰਕੇ ਕਿ ਘਰ ਪੁੱਤਰ ਦਾ ਜਨਮ ਹੋਇਆ, ਖੁਸ਼ੀ ਬੜੀ ਮਨਾ ਰਹੇ ਸਨ। ਮੈਂ ਤਾਂ ਕਿਹਾ ਵੀ ਸੰਪਰਦਾਇ ਸਾਡੀ ਭੂਮਿਕਾ ਇਸ ਤਰ੍ਹਾਂ ਬਾਈ ਦਿਖੇ, ਘਰ ਪੁੱਤਰ ਹੋਇਆ ਬੜੀ ਖੁਸ਼ ਸਨ, ਬੜੇ ਪ੍ਰਸੰਨ ਸਨ, ਮਤਲਬ ਪੁੱਛੋ ਕੋਈ ਨਾ ਜੀ, ਨੱਚ ਰਹੇ ਨੇ ਟੱਪ ਰਹੇ ਨੇ ਜਿਵੇਂ ਬੰਦਿਆਂ ਦਾ ਸੁਭਾਅ ਹੈ। ਜਿੰਨਾ ਬੰਦਾ ਖੁਸ਼ੀ ਵਿੱਚ ਫੁੱਲਿਆ ਨਾ ਸਮਾਉਂਦਾ, ਇਹਦੇ ਵਿਪਰੀਤ ਯਾਦ ਰੱਖਿਓ, ਜਿੱਦਣ ਦੁੱਖ ਹੁੰਦਾ ਓਨਾ ਹੀ ਉਹ ਧੌਣ ਸੱਟ ਕੇ ਧਰਤੀ ਵਿੱਚ ਧਸ ਜਾਂਦਾ। ਇਹ ਬੜੀ ਸਿੱਧੀ ਜੀ ਗੱਲ ਹੈ। ਜਿਹੜਾ ਬੰਦਾ ਖੁਸ਼ੀ ਚ ਫੁੱਲਿਆ ਨਹੀਂ ਸਮਾਉਂਦਾ, ਉਹ ਬੰਦਾ ਦੁੱਖ ਕਦੀ ਬਰਦਾਸ਼ਤ ਨਹੀਂ ਕਰ ਸਕੇਗਾ, ਕਿਉਂਕਿ ਜਿਹਦੇ ਤੋਂ ਸੁੱਖ ਬਰਦਾਸ਼ਤ ਨਹੀਂ ਨਾ ਹੋਇਆ, ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਤੋਂ ਦੁੱਖ ਬਰਦਾਸ਼ਤ ਹੋ ਜਾਏ। ਪਰ ਗੁਰਮੁਖ ਐਸਾ ਨਹੀਂ, ਉਹ ਬੜੇ ਖੁਸ਼ ਸਨ, ਪ੍ਰਸੰਨ ਸਨ। ਤੇ ਜਦੋਂ ਪਤਾ ਲੱਗਾ ਤੇ ਮਹਾਰਾਜ ਜੀ ਨੇ ਇੰਨੀ ਗੱਲ ਕਹੀ ਵੀ ਕਰਜ਼ਾਈ ਆਇਆ ਸਵੇਰੇ ਤੁਰ ਜਾਣ, ਉਹ ਬੱਚੇ ਦੀ ਸਵੇਰੇ ਮੌਤ ਹੋ ਗਈ। ਕੁਝ ਗੁਰਮੁਖ ਕਹਿੰਦੇ ਆ ਵੀ ਉਹਨੂੰ ਮਹਾਰਾਜ ਨੇ ਜੀ ਦਾਨ ਦਿੱਤਾ, ਇਹ ਸ਼ਬਦ ਕਿਹਾ ਜਾਂਦਾ ਉੱਥੇ ਉਚਾਰਨ ਕੀਤਾ। ਪਰ ਇਹਦੇ ਨਾਲ ਤਾਂ ਗੁਰੂ ਰਾਮਦਾਸ ਦੇ ਵੀ ਅੱਗੇ ਪੈਰੇ ਨੇ, ਗੁਰੂ ਅਰਜਨ ਦੇਵ ਦੇ ਵੀ ਪੈਰੇ ਨੇ, ਪਰ ਅਸੀਂ ਸਾਖੀ ਨੂੰ ਖੰਡਨ ਨਹੀਂ ਕਰਾਂਗੇ। ਮੈਂ ਬੇਨਤੀ ਕਰਾਂਗਾ ਇੱਥੇ ਫਿਰ ਕੱਲਾ ਉਸ ਵਣਜਾਰਿਆਂ ਨੂੰ ਨਹੀਂ, ਇੱਥੇ ਹਰ ਜੀਵ ਨੂੰ ਕਿਹਾ। ਸਤਿਗੁਰਾਂ ਨੇ ਇੱਥੇ ਚਾਰ ਪੈਰ ਜ਼ਿੰਦਗੀ ਦੇ ਬਣਾਏ ਆ, ਪਰ ਸ਼ਬਦ ਰਹਿਣ ਵਰਤੇ ਆ ਥੋ, ਕਿਉਂਕਿ ਪਹਿਲਾਂ ਲਫ਼ਜ਼ੀ ਅਰਥ ਆਪਾਂ ਕਰ ਲਈ, ਪਹਿਲ ਹੈ ਪਹਿਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ। ਫਿਰ ਅਰਥ ਪਹਿਲਾਂ ਦਾ ਅਰਥ ਸਮਝ ਗਿਆ, ਪਹਿਲਾ ਆਪਣਾ ਆਪਣੀ ਸ਼ਬਦੀ ਚ ਵਰਤੀਏ ਪਹਿਲਾ, ਪਹਿਰੇ ਦਾ ਅਰਥ ਪਹਿਰ, ਰਹਿਣ ਕੈ, ਰਹਿਣ ਦਾ ਲਫ਼ਜ਼ੀ ਅਰਥ ਹੈ ਰਾਤ, ਕੈ ਦਾ ਲਫ਼ਜ਼ੀ ਅਰਥ ਹੋ ਗਿਆ ਦਾ, ਕਿਉਂਕਿ ਪੁਰਾਣੀ ਪੰਜਾਬੀ ਵਿੱਚ ਦੱਦੇ ਦੀ ਥਾਂ ਕੱਕਾ ਬੜਾ ਵਰਤੀਂਦਾ ਸੀ। ਅੱਜ ਵੀ ਦੇਖੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ, ਵਾਹਿਗੁਰੂ ਜੀ ਕੀ ਫਤਿਹ ਹੈ, ਜਿਹਨੂੰ ਨਹੀਂ ਪਤਾ ਉਹ ਦਾ ਲਾ ਜਾਂਦੇ ਆ ਨਾ ਵਾਹਿਗੁਰੂ ਜੀ ਦਾ। ਮੈਂ ਇੱਕ ਵਾਰ ਕਿਹਾ ਸੀ ਗੁਰੂ ਸਾਹਿਬ ਨੇ ਵਾਰਾਂ ਨਾਲ ਵੀ ਕੀ ਸ਼ਬਦ ਵਰਤਿਆ, ਬਸੰਤ ਕੀ ਵਾਰ, ਰਾਮਕਲੀ ਕੀ ਵਾਰ, ਗੌੜੀ ਕੀ ਵਾਰ, ਸ੍ਰੀ ਰਾਗ ਕੀ ਵਾਰ। ਇੱਥੇ ਗੁਰੂ ਜੀ ਕਹਿ ਰਹੇ ਨੇ ਪਹਿਲਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ। ਇਹਦਾ ਅਰਥ ਹੋ ਗਿਆ ਹੇ ਵਣਜਾਰੇ ਮਿੱਤਰ, ਵਣਜਾਰਾ ਲਫ਼ਜ਼ੀ ਅਰਥ ਹੈ ਵਪਾਰੀ ਦਾ, ਉਂਜ ਵਣਜਾਰੇ ਇੱਕ ਕਮਿਊਨਿਟੀ, ਲਵਾਣਿਆਂ ਨੂੰ ਵਣਜਾਰੇ ਕਹਿੰਦੇ ਸਨ, ਲੱਖੀ ਸ਼ਾਹ ਵਣਜਾਰਾ, ਮੱਖਣ ਸ਼ਾਹ ਜੀ। ਇਹ ਵਣਜਾਰੇ ਦਾ ਲਫ਼ਜ਼ੀ ਅਰਥ ਮੈਂ ਕੀਤਾ ਵਪਾਰੀ, ਪਰ ਅਸਲ ਚ ਵਣਜਾਰੇ ਹੁੰਦੇ ਸਨ, ਇਹਨਾਂ ਦੇ ਗੱਡੇ ਚੱਲਦੇ ਸਨ, ਮਾਲ ਦੀ ਢੋਆ ਢੁਆਈ ਕਰਦੇ ਸਨ, ਇਹਨਾਂ ਨੇ ਮਾਲ ਲੈ ਕੇ ਤੁਰਨਾ, ਜਿੱਥੇ ਰਾਤ ਪੈ ਜਾਣੀ ਉੱਥੇ ਆਪਣੇ ਗੱਡਿਆਂ ਦੀ ਨਿਗਰਾਨੀ ਕਰਨੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ, ਸਾਊਥ ਵੈਸਟ, ਕੈਲਗਰੀ।
0: ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇਹ ਸਰਲੇਖ ਹੁੰਦਾ ਵਣਜਾਰਾ, ਤੇ ਪਾਠ ਕਰਦੇ ਆ ਵਣਜਾਰਾ ਸਰਲੇਖ ਹੁੰਦਾ, ਤੇ ਮੇਰੇ ਮਨ ਸੀ ਵੀ ਵਣਜਾਰਾ ਇੱਥੇ ਵੀ ਆਇਆ, ਪਰ ਉਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ। ਇਸ ਵਣਜਾਰੇ ਲਫ਼ਜ਼ ਦਾ ਸੰਬੰਧ ਸੰਗੀਤ ਨਾਲ ਹੈ, ਕਿਉਂਕਿ ਜਦੋਂ ਵਣਜਾਰੇ ਤੁਰਦੇ ਸਨ ਗੱਡਿਆਂ ਵਾਲੇ, ਇਹ ਰਾਤ ਨੂੰ ਜੇ ਸਬਰ ਕਰਨਾ ਤੇ ਇਹ ਉੱਚੀ ਹੇਕ ਲਾ ਕੇ ਗਾਉਂਦੇ ਜਾਂਦੇ ਸਨ। ਪਹਿਲੇ ਗੱਡੇ ਵਾਲੇ ਨੇ ਗਾਉਣਾ, ਖੀਰ ਵਾਲੇ ਨੇ ਗਾਉਣਾ, ਇਹਦਾ ਮਤਲਬ ਇਹ ਸੀ ਕਿ ਕਾਫਿਲਾ ਬਿਲਕੁਲ ਠੀਕ ਹੈ। ਗੁਰੂ ਜੀ ਨੇ ਕਿਹਾ ਭਾਈ ਇਸ ਸ਼ਬਦ ਨੂੰ ਉਸ ਤਰਜ ਵਿੱਚ ਗਾਇਓ ਜਿਹੜੀ ਤਰਜ ਵਿੱਚ ਗੱਡਿਆਂ ਵਾਲੇ ਵਣਜਾਰੇ ਗਾਉਂਦੇ ਹੁੰਦੇ ਸਨ। ਇਸੇ ਕਰਕੇ ਬਾਣੀ ਚ ਇੱਕ ਸ਼ਬਦ ਹੈ ਕਰਹਲਾ, ਆਪ ਜੀ ਨੇ ਪੜ੍ਹਿਆ ਹੋਣਾ ਆਉਂਦਾ ਪਾਠ ਕਰਹਲਾ। ਕਰਹਲਾ ਦਾ ਵੈਸੇ ਲਫ਼ਜ਼ੀ ਅਰਥ ਹੈ ਊਠ ਹੁੰਦਾ ਹੈ ਨਾ, ਊਠ ਦਾ ਬੱਚਾ, ਪਰ ਵਿਦਵਾਨ ਇਹ ਕਹਿੰਦੇ ਆ ਵੀ ਕਰਹਲੇ ਸਰਲੇਖ, ਇਸ ਕਰਕੇ ਉੱਥੇ ਮਨ ਨੂੰ ਕਿਹਾ। ਹੁਣ ਇੱਥੇ ਵੀ ਤੇ ਵਣਜਾਰਾ ਆਪਣੇ ਮਨੁੱਖ ਨੂੰ ਕਿਹਾ, ਮਨ ਨੂੰ ਕਿਹਾ, ਉਹ ਕਰਹਲੇ ਕਹਿੰਦੇ ਨੇ। ਇਹ ਉਹ ਰਾਜਸਥਾਨੀ ਗਾਇਕੀ ਹੈ ਜਿਹੜੇ ਊਠਾਂ ਵਾਲੇ ਗਾਉਂਦੇ ਹੁੰਦੇ ਸਨ। ਮੈਂ ਫਿਰ ਬੇਨਤੀ ਕਰਾਂਗਾ ਜੀ, ਪਹਿਲਾ ਪੈਰ ਹੈ ਰੈਣਕ ਹੈ ਵਣਜਾਰਿਆ ਮਿੱਤਰਾ, ਇਹਦਾ ਅਰਥ ਹੋ ਗਿਆ ਤੇਰੀ ਜ਼ਿੰਦਗੀ ਦਾ ਪਹਿਲਾ ਪੈਰ। ਰਹਿਣ ਦਾ ਸ਼ਬਦ ਵਰ ਦਿਨ ਦਾ ਨਹੀਂ ਕਿਹਾ ਜੀ, ਹਾਲਾਂ ਚਾਰ ਪੈਰ ਦਿਨ ਦੇ ਨੇ, ਚਾਰ ਪੈਰ ਰਾਤ ਨੇ। ਗੁਰਮੁਖੋ ਜਦੋਂ ਬੰਦਾ ਸੁੱਤਾ ਹੁੰਦਾ ਨਾ ਗੂੜੀ ਨੀਂਦ, ਉਦੋਂ ਪਤਾ ਹੀ ਕੋਈ ਨੀ ਲੱਗਦਾ ਰਾਤ ਕਦੋਂ ਨਿਕਲ ਗਈ ਹੈ। ਇਹ ਰੈਣਕੇ ਵਣਜਾਰੇ ਕਿਹਾ ਮਹਾਰਾਜ, ਦਿਨੇ ਤਾਂ ਆਪਾਂ ਦੇਖਨੇ, ਜਦੋਂ ਗਹਿਰੀ ਨੀਂਦ ਸੁੱਤਾ ਹੋਵੇ ਰਾਤ ਨੂੰ 8-9 ਵਜੇ ਸੌ ਜਾਏ, ਸਵੇਰੇ ਕਹਿੰਦਾ ਅੱਜ ਪਤਾ ਹੀ ਕੋਈ ਨੀ ਲੱਗਾ ਕਦੋਂ 10 ਘੰਟੇ ਨਿਕਲ ਗਏ। ਮਹਾਰਾਜ ਕਹਿੰਦੇ ਜਦੋਂ ਡੂੰਘੀ ਨੀਂਦ ਕੋਈ ਸੌਂਦਾ ਉਦੋਂ ਰਾਤ ਨਿਕਲਦੀ ਹੈ, ਘੜੀਆਂ ਉਸ ਤਰ੍ਹਾਂ ਚੱਲਦੀਆਂ ਨੇ, ਪਰ ਕਹਿੰਦਾ ਪਤਾ ਨੀ ਲੱਗਾ ਜਦੋਂ ਬੰਦਾ ਮਾਇਆ ਦੀ ਗਹਿਰੀ ਨੀਂਦ ਸੁੱਤਾ ਹੋਵੇ ਉਦੋਂ ਪਤਾ ਹੀ ਕੋਈ ਨੀ ਲੱਗਦਾ ਕਦੋਂ ਬਚਪਨ ਸ਼ੁਰੂ ਹੋਇਆ ਤੇ ਕਦੋਂ ਬੁਢੇਪਾ ਆ ਗਿਆ ਤੇ ਕਦੋਂ ਮੰਜੀ ਉੱਤੇ ਪੈ ਗਿਆ, ਕਿਉਂਕਿ ਨਿਕਲ ਗਈ ਰਾਤ ਨਾ। ਇੱਥੇ ਰਹਿਣ ਦਾ ਅਰਥ ਪੂਰੀ ਜ਼ਿੰਦਗੀ ਨੂੰ ਕਰਾਂਗੇ। ਮਹਾਰਾਜ ਨੇ ਕਿਹਾ ਪਹਿਲਾ ਪੈਰ ਹੈ ਰਹਿਣਕੇ ਵਣਜਾਰਿਆ ਮਿੱਤਰਾ, ਇਹ ਮੈਂ ਥੋੜੇ ਜਿਹਾ ਅਰਥ ਹੋਰ ਕਰ ਦੇਣਾ। ਅਸ ਇਹ ਇਕੱਲੇ ਵਣਜਾਰੇ ਉਹ ਨਹੀਂ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸਰਬ ਸਾਂਝਾ ਉਪਦੇਸ਼ ਹੈ। ਜੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦਾ ਸਾਂਝੀ ਸਗਲ ਜਹਾਨ ਹੈ ਪੂਰੇ ਜਹਾਨ ਦੇ। ਦੇਖੋ ਅਸੀਂ ਜਿੰਨੇ ਆ ਕੱਲਾ ਸਿੱਖ ਨਾਲ ਜੋੜ ਕੇ ਨਹੀਂ ਦੇਖਣਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਆਪਾਂ ਸਾਰੇ, ਆ ਜਿਹੜਾ ਬੱਚਾ ਮਾਂ ਦਾ ਦੁੱਧ ਚੁੰਘਦਾ ਉਹਦੇ ਤੋਂ ਲੈ ਕੇ ਤੇ ਜਿਹੜਾ 100 ਸਾਲ ਦਾ ਬਜ਼ੁਰਗ ਘਰ ਬੈਠਾ ਨਾ, ਉਹਦੇ ਤੱਕ ਹਰ ਜੀਵ ਜਿਹੜਾ ਉਹ ਵਪਾਰੀ ਹੀ ਬਣ ਕੇ ਆਇਆ। ਹਰ ਬੰਦਾ ਵਪਾਰੀ ਵਣਜ ਕਰਨਾ ਹੈ। ਬਾਬਾ ਜੀ ਦਾ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹ ਹੈ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਮੈਂ ਇਹਦੇ ਅਖਰੀ ਅਰਥ ਕਰ ਦਿੰਦਾ, ਦੋਏ ਦੀਵੇ ਲਫਜ਼ੀ ਅਰਥ ਨੇ ਦੋ ਦੀਵੇ, ਇਹਦਾ ਭਾਵ ਅਰਥ ਹੈ ਚੰਦਰਮਾ ਤੇ ਸੂਰਜ, ਦੋ ਦੀਵੇ ਇਹਦਾ ਅਰਥ ਹੋ ਗਿਆ ਦਿਨ ਤੇ ਰਾਤ। ਦੋਏ ਦੀਵੇ ਪਰਮਾਤਮਾ ਨੇ ਦੋ ਦੀਪਕ ਦਿੱਤੇ ਨੇ, 14 ਹੱਟ ਨਾਲੇ, 14 ਤਬਕ, ਜੋ ਇਸਲਾਮ ਕਹਿੰਦੀ 14 ਤਬਕ, 7 ਪਤਾਲ ਤੇ 7 ਆਕਾਸ਼। ਪਰ ਇਹਦਾ ਸਿੱਧਾ ਅਰਥ ਕਰਨਾ ਜੋ ਕੁਝ ਪਰਮਾਤਮਾ ਸਿਰਜੇ। ਦੋਏ ਦੀਵੇ 14 ਖੱਟ ਨਾਲੇ, ਖੱਟ ਨਾਲੇ ਦਾ ਅਰਥ ਹੈ ਬਾਜ਼ਾਰ ਖੱਟੀਆਂ, ਇਹ ਜਿੰਨੀ ਸ੍ਰਿਸ਼ਟੀ ਹੈ ਹੱਟੀ ਹੈ। ਜੇਤੇ ਜੀ ਤੇਤੇ ਵਣਜਾਰੇ, ਚਾਹੇ ਕੋਈ ਮੁਸਲਮਾਨ ਕਹੋ, ਹਿੰਦੂ ਕਹੋ, ਗੋਰਾ ਕਹੋ, ਕਾਲਾ ਕਹੋ, ਜੇ ਆਤਮਕ ਜੀਵ ਦੇ ਤੌਰ ਤੇ ਦੇਖੋਗੇ, ਜੀਵ ਆਤਮਾ ਦੇ ਤੌਰ ਤੇ ਹਰ ਬੰਦਾ ਜਿਹੜਾ ਇਸ ਪਲੈਨਟ ਚ ਪੈਦਾ ਹੋਇਆ, ਯਾਦ ਰੱਖੋ ਵਪਾਰੀ ਹੀ ਬਣ ਕੇ ਆਇਆ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾਂ ਵਪਾਰ, ਜਿੱਦਣ ਦੀ ਇਹ ਸ੍ਰਿਸ਼ਟੀ ਸਾਜੀ ਪਿਆਰੇ, ਉਦਣ ਦਾ ਵਪਾਰ ਸ਼ੁਰੂ ਹੋ ਗਿਆ। ਜੋ ਪਹੁੰਚੇ ਸੋ ਚੱਲਣ ਹਾਰ, ਜਿਵੇਂ ਬੰਦਾ ਬਾਜ਼ਾਰ ਜਾਂਦਾ, ਮੰਨ ਲਓ ਆਪਾਂ ਸਟੋਰ ਜਾਂਦੇ, ਅੱਜ ਕੱਲ੍ਹ ਇਹ ਸ਼ਬਦ ਵਰਤੀਏ, ਆਪਾਂ ਕਹਿੰਦੇ ਫਟਾਫਟ ਕੰਮ ਨਿਬੇੜੋ ਘਰ ਜਾਣਾ। ਮਹਾਰਾਜ ਕਹਿੰਦੇ ਜਿਹੜਾ ਸਟੋਰ ਚ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ, ਜਿਹੜਾ ਬੰਦਾ ਬਾਜ਼ਾਰ ਤੇ ਦੁਕਾਨ ਤੇ ਆਇਆ ਉਹਨੇ ਵਾਪਸ ਜਾਣਾ। ਇਹ ਖੱਟੀਆਂ ਖੁੱਲੀਆਂ ਨੇ, ਜਿੰਨੇ ਵਪਾਰੀ ਆਇਆ ਪਿਆਰਿਓ ਕਿਸੇ ਨੇ ਟਿੱਕੇ ਨਹੀਂ ਰਹਿਣਾ, ਇਸ ਬਾਜ਼ਾਰ ਨੂੰ ਸਾਰਿਆਂ ਨੇ ਛੱਡ ਕੇ ਹੀ ਜਾਣਾ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੇ ਸੋ ਚੱਲਣ ਖਾਰ, ਜਿਹੜਾ ਆਇਆ ਉਹ ਜਾਏਗਾ। ਧਰਮ ਦਲਾਲ ਪਾਏ ਨਿਸ਼ਾਨ, ਇਸ ਬੇਨਤੀ ਨੂੰ ਸੁਣਿਓ। ਧਰਮ ਜਿਹੜਾ ਹੈ, ਚਲੋ ਇੱਕ ਤਾਂ ਆਹ ਸ਼ਬਦ ਵਰਤੇ ਨਾ ਜਿਹੜੇ ਅਸੀਂ ਮਜ਼ਹਬ ਕਹਿੰਦੇ ਹਾਂ, ਸਿੱਖ ਹਿੰਦੂ ਮੁਸਲਮਾਨ ਜਿਹੜੇ ਆਪਾਂ ਕਹਿੰਦੇ ਹਾਂ, ਕਿੰਨੇ ਧਰਮ ਨੇ। ਪਰ ਯਾਦ ਰੱਖਿਓ ਇੱਥੇ ਧਰਮ ਦਲਾਲ ਕੀ ਧਰਮ ਰਾਜ ਕਰ ਰਹੇ ਆ। ਪਰਮਾਤਮਾ ਦਾ ਬਣਾਇਆ ਹੋਇਆ ਅਟਲ ਕਾਨੂੰਨ, ਜਿਹੜਾ ਸੱਚੀ ਮੁੱਚੀ ਇੱਕ ਪੱਤਾ ਵੀ ਨਹੀਂ ਖਿਲਣ ਦਿੰਦਾ, ਜਿਹਨੇ ਸਭ ਕੁਝ ਸਾਜਿਆ, ਜਿਹਨੂੰ ਆਪ ਜੀ ਪੜ੍ਹਦੇ ਹੋ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਜਿਹਨੇ ਬਿਲਕੁਲ ਬੰਨਿਆ ਪਿਆ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਹੁਣ ਜੋ ਕਰਮ ਅਸੀਂ ਕਰਨੇ ਪਏ, ਮੈਂ ਤੁਹਾਡੇ ਤੋਂ ਲੁਕਾ ਸਕਣਾ, ਆਪ ਜੀ ਮੇਰੇ ਤੋਂ ਲੁਕਾ ਸਕਦੇ ਹੋ, ਉਹ ਪਿਆਰੇ ਹੋ ਜਿੰਨਾ ਮਰਜ਼ੀ ਕੁਲ ਕਾਲੇ, ਜਿਹੜੇ ਅੰਦਰ ਫੁਰਨੇ ਵੀ ਬਣਾਉਂਦੇ ਆ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਉਹਨਾਂ ਫੁਰਨਿਆਂ ਤੇ ਵੀ ਨਿਸ਼ਾਨੀ ਪਾਈ ਜਾਂਦਾ ਕਿਹੜਾ ਕੱਚਾ ਤੇ ਕਿਹੜਾ ਪੱਕਾ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਧਾਈ, ਜਿਹੜੇ ਪਿਆਰੇ ਉਹ ਵਪਾਰ ਕਰਕੇ ਆ ਗਏ ਉਹਨਾਂ ਨੂੰ ਵਧਾਈ ਮਿਲੀ, ਸੱਚ ਨਾਮ ਕੀ ਮਿਲੀ ਵਡਾਈ, ਉਹਨਾਂ ਨੂੰ ਸੱਚੇ ਨਾਮ ਦੀ ਵਡਿਆਈ ਮਿਲੀ। ਮੈਂ ਫਿਰ ਰਿਪੀਟ ਕਰਨ ਲੱਗਾ, ਆਪਾਂ ਸਾਰੇ ਵਪਾਰੀ ਰੋਜ਼ ਦੇਖੋ ਪਿਆਰਿਓ, ਬਾਹਰ ਤਾਂ ਰੋਜ਼ ਕਹਿੰਦੇ ਆ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਅੱਗੇ ਕੀ ਵਪਾਰੀ ਨੇ, ਇਆਂ ਖਾੜ ਚਲੋ ਖਰ ਲਾਹ ਆਗੈ ਬਸਨ ਸੁਹੇਲਾ। ਸਤਿਗੁਰਾਂ ਨੇ ਫਰਮਾਇਆ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਵਾਹ ਵਾਹ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਖਰੀ ਦਾ ਨਾਮ ਇਹ ਮੇਰੀ ਪੂੰਜੀ ਹੈ ਤੇ ਮੇਰੇ ਮਨ ਵਣਜਾਰੇ ਨੇ ਵਪਾਰ ਇਹ ਕਰਨਾ। ਹਰ ਰਾਸ ਮੇਰੀ ਅਰਥ ਹੋ ਗਿਆ ਨਾ, ਖਰੀ ਵਾਹਿਗੁਰੂ ਮੇਰੀ ਪੂੰਜੀ, ਨਾਮ ਹੀ ਮੇਰੀ ਪੂੰਜੀ ਹੈ, ਮਨ ਵਣਜਾਰਾ ਮਨ ਵਪਾਰੀ ਹੈ, ਹਰ ਰਾਸ ਮੇਰੀ ਮਨ ਵਣਜਾਰਾ। ਪਰ ਕਿੱਥੋਂ ਮਿਲੀ ਜੀ ਇਹ ਪੂੰਜੀ? ਸਤਿਗੁਰ ਤੇ ਰਾਸ ਜਾਣੀ, ਇਹਦੀ ਸਮਝ ਜਿਹੜੀ ਇਸ ਪੂੰਜੀ ਦੀ ਸਤਿਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀ ਹੋ। ਵਾਹਿਗੁਰੂ ਮਹਾਰਾਜ ਕਹਿੰਦੇ ਕਿਵੇਂ ਵਪਾਰ ਕਰੇਗਾ ਮਨਾ? ਕਹਿੰਦੇ ਖਰੀ ਖਰੀ ਜਪ, ਵਾਹਿਗੁਰੂ ਵਾਹਿਗੁਰੂ ਜਪ, ਕਿੰਨਾ ਸਮਾਂ? ਅੱਧਾ ਕਹਿੰਦੇ ਨਹੀਂ ਨਹੀਂ, ਨਿਤ ਤੇ ਜੀਓ ਜਪ, ਬਾਹਰੋਂ ਨਹੀਂ ਕੇਵਲ, ਹਰ ਹਰ ਨਿਤ ਜਪੋ ਜੀਹੋ ਲਾ ਖੱਟਿਓ ਤੇ ਦਿਹਾੜੀ। ਕਹਿੰਦੇ ਦਿਹਾੜੀ ਕਮਾਲਾ ਹੋਏ ਵੀ ਇਹ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਨੇ। ਇਸੇ ਕਰਕੇ ਗੁਰੂ ਜੀ ਨੇ ਕਿਹਾ ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਖੈ ਲੈਸੀ ਵਸਤ ਸੰਭਾਲ। ਭਾਈ ਕਿਹੜੀ ਭਾਈ ਰੇ, ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚਲੋ ਸੌ ਦੇਖੈ, ਪਤਿਆਏ ਵਾਹਿਗੁਰੂ ਬੋਲੋ ਹਰੀ ਬੋਲੋ। ਮਹਾਰਾਜ ਕਹਿ ਰਿਹਾ ਸਾਨੂੰ ਰਾਮ ਬੋਲੋ ਪਿਆਰਿਓ, ਇਹ ਵਪਾਰ ਲੈ ਜਾਓ ਜਿਹਨੂੰ ਵੇਖ ਕੇ ਰੱਬ ਜੀ ਖੁਸ਼ ਹੋਣਗੇ। ਮੈਂ ਸਿਰਫ ਆਪ ਨੂੰ ਬੇਨਤੀ ਜਿਹੜੀ ਅੱਜ ਹੁਣ ਅੱਗੇ ਕਰਨ ਲੱਗਾ, ਕਿਉਂਕਿ ਅੱਜ ਅਸੀਂ ਸ਼ੁਰੂ ਕਰ ਦਿੱਤੀ ਇਹਦੀ ਵਿਚਾਰ। ਇਹ ਚਾਰ ਪੈਰ ਨੇ ਸਾਡੀ ਜ਼ਿੰਦਗੀ ਦੇ, ਉਂਝ ਗੁਰੂ ਸਾਹਿਬ ਨੇ ਦਸਾਂ ਚ ਵੀ ਵੰਡਿਆ, ਤਿੰਨਾਂ ਚ ਵੀ ਵੰਡਿਆ, ਪੰਜਾਂ ਚ ਵੀ ਵੰਡਿਆ। ਆਪ ਜੀ ਇੱਕ ਪਾਠ ਕਰ ਦਿਓ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਕੀ ਮਾਨ। ਇਹ ਇਸ ਨੁਕਤੇ ਨੂੰ ਜਿਹੜਾ ਪਹਿਲਾ ਪੈਰ ਹੈ ਨਾ, ਜਿੰਨੀ ਕੁ ਸਮਝ ਕੇ, ਮੈਡੀਕਲ ਤੌਰ ਤੇ ਨੀ ਮੈਂ ਕੋਈ ਜਾਣਦਾ ਜੀ, ਮੈਂ ਕੋਈ ਇੰਨਾ ਨੀ ਪੜ੍ਹਿਆ ਮੈਡੀਕਲ ਸਾਇੰਸ, ਪਰ ਜਿੰਨੀ ਕੁ ਗੁਰਮਤ ਸਾਨੂੰ ਸਮਝਾਉਂਦੀ ਹੈ, ਇਹ ਖਾਸ ਕਰਕੇ ਇਹ ਪੈਰ ਉਹਨਾਂ ਧੀਆਂ ਲਈ, ਉਹਨਾਂ ਭੈਣਾਂ ਲਈ, ਉਹਨੀਆਂ ਬੀਬੀਆਂ ਲਈ, ਉਹਨਾਂ ਬੱਚੀਆਂ ਲਈ ਬਹੁਤ ਇਕਾਗਰਤਾ ਨਾਲ ਵਾਚਣ ਵਾਲਾ ਹੈ, ਜਿਨ੍ਹਾਂ ਦੀ ਕੁੱਖ ਤੋਂ ਸੰਤਾਨ ਨੇ ਜਨਮ ਲੈਣਾ ਹੈ। ਕਿਉਂਕਿ ਅਸੀਂ ਆਪਣੇ ਕੋਲੋਂ ਸ਼ਬਦ ਨੇ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ। ਪਹਿਲਾਂ ਆਹ ਤਿੰਨ ਅਵਸਥਾ ਕਹਿ ਦਿੱਤੀਆਂ, ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਨ। ਆਪਾਂ ਤਾਂ ਕਹਿ ਦੇ ਛੱਡੋ ਜੀ, ਬੱਚੇ ਗਲਤੀਆਂ ਕਰਦੇ ਆ, ਬੱਚੇ ਨੂੰ ਕੀ ਪਤਾ। ਪਰ ਗੁਰੂ ਜੀ ਕਹਿੰਦੇ ਆ ਭਲਿਆ, ਯਾਦ ਰੱਖੀ, ਜਿੱਧਰ ਰੱਬ ਨੇ ਪੁੱਛਣਾ ਨਾ, ਉਹਨੇ ਇਹ ਥੋੜਾ ਕਹਿਣਾ ਵੀ 10 ਸਾਲ ਦੀ ਉਮਰ ਤੱਕ ਜੀ ਇਹਦਾ ਕੋਈ ਲੇਖਾ ਜੋਖਾ ਨਹੀਂ। ਕਹਿਣ ਲੱਗੇ ਨਾ, ਇਹਦਾ ਬਚਪਨ ਵੀ ਜੇ ਵਿਅਰਥ ਗਿਆ ਤੇ ਤਾਂ ਵੀ ਪੁੱਛਿਆ ਜਾਏਗਾ, ਜਵਾਨੀ ਵੀ ਪੁੱਛੀ ਜਾਏਗੀ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ। ਅੱਗੇ ਸਭ ਕਿਹਾ, ਦੋ ਨਹੀਂ ਕਿਹਾ ਵੀ ਜਵਾਨੀ ਤੇ ਬੁਢੇਪਾ, ਬਿਰਥਾ ਸਭ ਹੀ ਮਾਨ। ਸਭ ਦਾ ਲਫ਼ਜ਼ੀ ਅਰਥ ਹੋ ਗਿਆ ਕਿ ਬਚਪਨ ਵੀ, ਜਵਾਨੀ ਵੀ ਤੇ ਬੁਢੇਪਾ ਵੀ। ਹੁਣ ਅੱਜ ਇਸ ਬੇਨਤੀ ਨੂੰ ਸੁਣਿਓ, ਪਹਿਲਾ ਪੈਰੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਇਹਦਾ ਅਰਥ ਹੋ ਗਿਆ ਐ ਇਨਸਾਨ ਤੂੰ ਆਪਣੀ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪੈਰ। ਪਹਿਲਾ ਪੈਰ ਕਿਹੜਾ ਜੀ? ਇੱਥੇ ਜਨਮ ਨਹੀਂ ਕਿਹਾ, ਹੁਕਮ ਪਿਆ ਗਰਬਾਸ, ਪਿਆ ਗਰਬਾਸ। ਫਿਰ ਬੇਨਤੀ ਸੁਣਿਓ, ਜ਼ਿੰਦਗੀ ਦਾ ਪਹਿਲਾ ਪੈਰ ਇਹ ਮੇਰਾ ਤੁਹਾਡਾ ਸਭ ਦਾ ਬਤੀਤ ਹੋ ਚੁੱਕਾ। ਪਹਿਲਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਇਹ ਹੁਕਮ ਦਾ ਅਰਥ ਪਰਮਾਤਮਾ ਦੇ ਹੁਕਮ ਨਾਲ, ਥੋੜਾ ਜਿਹਾ ਪਹਿਲਾ ਅਖਰੀ ਅਰਥ ਕਰ ਲਈਏ। ਪਿਆ ਦਾ ਅਰਥ ਪੈ ਗਿਆ, ਚਲਾ ਗਿਆ ਵਿੱਚ ਉਹਦੇ। ਸ਼ਬਦ ਹੈ ਗਰਬਾਸ, ਵੈਸੇ ਗਰਬਾਸ ਦਾ ਲਫ਼ਜ਼ੀ ਅਰਥ ਹੈ ਕਿ ਗਰਭਵਾਸ, ਗਰਭ ਵਿੱਚ ਰਹਿਣਾ, ਮਾਂ ਦੇ ਉਧਰ ਵੀ ਟਿਕਣਾ। ਸਤਿਗੁਰੂ ਫੁਰਮਾ ਰਹੇ ਨੇ, ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਤੇਰੀ ਜ਼ਿੰਦਗੀ ਦਾ ਪਹਿਲਾ ਪੈਰ ਉਦੋਂ ਸ਼ੁਰੂ ਹੋਇਆ ਜਦੋਂ ਪਰਮਾਤਮਾ ਦੇ ਹੁਕਮ ਨਾਲ ਤੂੰ ਮਾਤਾ ਦੇ ਗਰਭ ਵਿੱਚ ਨਿਵਾਸ ਕੀਤਾ, ਹੁਕਮ ਨਾਲ। ਇਸ ਨੂੰ ਫਿਰ ਨੂੰ ਬੇਨਤੀ ਸੁਣਿਓ, ਹੁਕਮ ਨਾਲ, ਹੁਕਮ ਕੀ ਹੈ? ਕਿਉਂਕਿ ਸਾਰੀ ਬਾਣੀ ਤਾਂ ਹੁਕਮ ਦੀ ਗੱਲ ਕਰ ਰਹੀ। ਇੱਥੇ ਵੀ ਸਤਿਗੁਰੂ ਨੇ ਕਿਹਾ ਹੁਕਮ ਪਿਆ ਗਰਬਾਸ, ਆਪਾਂ ਪੜ੍ਹਦੇ ਹਾਂ ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮ ਕੀ ਹੈ? ਇਸ ਨੁਕਤੇ ਨੂੰ ਫਿਰ ਬੇਨਤੀ ਸੁਣਿਓ। ਅੱਜ ਦੀ ਸ਼ਬਦਾਵਲੀ ਚ ਆਰਡਰ ਸ਼ਬਦ ਵਰਤਨੇ ਹੈ ਨਾ, ਇਹਦੇ ਸਮਾਨ ਅਰਥ ਸ਼ਬਦ ਨੇ ਜੀ ਹੁਕਮ ਦੇ, ਫੁਰਮਾਨ ਆਗਿਆ ਆਦੇਸ਼, ਇਹ ਲਫ਼ਜ਼ ਵੀ ਅਸੀਂ ਵਰਤਨੇ ਹਾਂ, ਫੁਰਮਾਨ ਆਗਿਆ ਤੇ ਆਦੇਸ਼। ਹੁਕਮ ਪਿਆ ਗਰਬਾਸ, ਪਿਆਰਿਓ ਹੁਕਮ ਦਾ ਲਫ਼ਜ਼ੀ ਅਰਥ ਹੈ ਪਰਮਾਤਮਾ ਦੀ ਆਪਣੀ ਇੱਛਾ, ਉਹਦੀ ਇੱਛਾ, ਦੈਵੀ ਇੱਛਾ। ਫਿਰ ਬੇਨਤੀ ਸੁਣਿਓ ਕਿ ਔਖਾ ਬੜਾ ਸ਼ਬਦ ਸਮਝਣ ਵਾਸਤੇ, ਕਿਉਂਕਿ ਬਾਬਾ ਜੀ ਕਹਿ ਗਿਆ ਹੁਕਮੀ ਖੋਵਣ ਆਕਾਰ, ਹੁਕਮ ਨਾ ਕਿਹੜਾ ਜੰਮਿਆ ਜੀ? ਹੁਕਮ ਦੀ ਵਿਆਖਿਆ ਕਰ ਲੂਗਾ ਕੋਈ? ਜਿਹੜਾ ਅਸੀਮ ਹੈ, ਇਸ ਮੁਲਕ ਚ ਆਪਾਂ ਰਹਿੰਦੇ, ਇੱਥੋਂ ਦਾ ਜਿਹੜਾ ਕਾਇਦਾ ਕਾਨੂੰਨ ਹੈ, ਇਹਦੀ ਆਪਾਂ ਨੂੰ ਜਾਣਕਾਰੀ ਆਪਾਂ ਪੜ੍ਹ ਲਾਂਗੇ, ਇਸ ਧਰਤੀ ਬਾਰੇ ਜਾਣ ਲਾਂਗੇ। ਪਰ ਪਿਆਰਿਓ ਪਰਮਾਤਮਾ ਆਪ ਅਸੀਮ ਨੇ, ਤੇ ਅਸੀਮ ਦਾ ਹੁਕਮ ਜਿਹੜਾ ਸੀਮਾ ਚ ਹੋ ਸਕਦਾ। ਫਿਰ ਅਰਜ਼ ਹੈ, ਇੱਕ ਮੁਲਕ ਦਾ ਹਾਕਮ ਦਾ ਹੁਕਮ ਦੀ ਸੀਮਾ ਹੈ, ਉਹਦੇ ਆਪਣੇ ਦੇਸ਼ ਦਾ ਹੁਕਮ ਚੱਲਣਾ, ਧੱਕਾ ਜ਼ੋਰ ਕਰੇਗਾ ਦੂਜੇ ਮੁਲਕ ਤੇ ਚਲਾ ਲਏਗਾ। ਪਰ ਵਾਹਿਗੁਰੂ ਅਸੀਮ ਨੇ, ਜਿਹਦੀ ਸੀਮਾ ਹੀ ਕੋਈ ਨਹੀਂ, ਜਿਹਦਾ ਅੰਤ ਹੀ ਕੋਈ ਨਹੀਂ। ਪਿਆਰਿਓ, ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦੇ ਹੁਕਮ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਨੂੰ ਫਿਰ ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ ਜੀ, ਦੁਬਾਰਾ ਮੈਂ ਰਿਪੀਟ ਕਰ ਲੱਗਾ। ਆਮ ਤੌਰ ਤੇ ਹੁਕਮ ਤੇ ਹੁਕਮੀ ਦੋ ਸ਼ਬਦ ਆਉਂਦੇ ਆ ਨਾ, ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਇੱਥੇ ਮੈਂ ਬੇਨਤੀ ਕਰਾਂਗਾ, ਔਂਕੜ ਲਘੂ ਹੈ, ਹੋੜਾ ਨਹੀਂ ਬਣਨਾ ਚਾਹੀਦਾ, ਦੀਰਘ ਹੋ ਜਾਏਗਾ। ਫਿਰ ਅਰਜ਼ ਹੈ ਕਿ ਇੱਥੇ ਪਹਿਲਾਂ ਅਸੀਂ ਪੜਿਆ ਜੀ ਹੁਕਮੀ ਹੋਵਣ ਆਕਾਰ, ਉੱਥੇ ਹੁਕਮੀਦਾਰ ਤੇ ਹੁਕਮ ਨਾਲ, ਇੱਥੇ ਵੇ ਹੁਕਮੀ ਹੁਕਮ ਚਲਾਏ ਰਾਹ। ਇੱਥੇ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ, ਇੱਥੇ ਹੁਕਮੀ ਦਾ ਅਰਥ ਪਰਮੇਸ਼ਵਰ ਹੈ। ਇਹਨੂੰ ਥੋੜਾ ਸੌਖਾ ਸਮਝਣ ਵਾਸਤੇ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜੋ ਮੈਂ ਕਹਿ ਰਿਹਾ ਵਾਂ ਇਹ ਮੇਰੀ ਨਾਦਾਨੀ ਹੋਵੇਗੀ, ਮੈਂ ਕਹਾਂ ਮੂਰਖਤਾ ਹੀ ਹੋਵੇਗੀ, ਮੈਂ ਹੁਕਮ ਦਾ ਅੰਤ ਪਾ ਲਿਆ। ਉਹ ਪਿਆਰਿਓ, ਉਹਦਾ ਹੁਕਮ ਕਿਹੜਾ ਜਾਣ ਸਕਦਾ, ਕੋਈ ਅੰਤ ਹੈ ਉਹਦੇ ਹੁਕਮ ਦਾ? ਕੋਈ ਬੰਦਾ ਆਰਡਰ ਕਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਫਰਮਾਨ ਕਰ ਦਿੱਤਾ, ਆਦੇਸ਼ ਕਰ ਦਿੱਤਾ, ਆਗਿਆ ਕੀਤੀ ਆ ਕਰੋ। ਪਰ ਵੇਖੋ, ਜਿਹੜਾ ਬਾਦਸ਼ਾਹ ਜਾਂ ਪ੍ਰੈਜੀਡੈਂਟ ਕੋਈ ਉੱਚੇ ਰੁਤਬੇ ਤੇ ਬੈਠਾ ਹੁਕਮ ਕਰਦਾ, ਉਹ ਹੁਕਮ ਕਰਨ ਵਾਲਾ ਜਿੱਥੇ ਹੁਕਮ ਲਾਗੂ ਹੋ ਰਿਹਾ ਉੱਥੇ ਨਹੀਂ ਹੁੰਦਾ। ਇਹਨੂੰ ਥੋੜਾ ਫਿਰ ਸੌਖੇ ਸਮਝੀਏ। ਬਾਦਸ਼ਾਹ ਤੇ ਸੁੱਤਾ ਆਪਣੇ ਮਹਿਲ ਚ, ਉਹਨੇ ਰਾਤ ਨੂੰ ਆਰਡਰ ਕਰ ਦਿੱਤਾ ਫਲਾਣੇ ਮੁਲਕ ਤੇ ਬੰਬਾਰਡਮੈਂਟ ਕਰ ਦਿਓ ਜਾਂ ਉੱਥੇ ਹਮਲਾ ਕਰ ਦਿਓ। ਯਾਦ ਰੱਖੋ, ਉਹ ਸੁੱਤਾ ਪਿਆ, ਹੁਕਮ ਉਹਦਾ ਕਿਤੇ ਹੋਰ ਵੱਜ ਰਿਹਾ, ਉਹ ਗੈਰ ਹਾਜ਼ਰ ਹੈ। ਨਹੀਂ ਪਿਆਰਿਓ, ਪਰਮਾਤਮਾ ਜੀ ਦਾ ਜਿੱਥੇ ਹੁਕਮ ਚੱਲੇਗਾ ਉੱਥੇ ਪਰਮਾਤਮਾ ਆਪ ਮੌਜੂਦ ਹੋਵੇਗਾ, ਕਿਉਂਕਿ ਹੁਕਮੀ ਕਦੇ ਆਪਣੇ ਹੁਕਮ ਤੋਂ ਵੱਖ ਨਹੀਂ ਹੁੰਦਾ। ਅਸੀਂ ਐਵੇਂ ਨਹੀਂ ਆਏ, ਜੇ ਮੈਂ ਤੁਸੀਂ ਆਏ, ਚਲੋ ਆਪਾਂ ਕਰਮਾਂ ਦੇ ਵੱਜੇ ਆਏ, ਪਰ ਇਕੱਲੇ ਤਾਂ ਆਏ ਆ ਨਾ, ਇਕੱਲੇ ਆਵੇ ਨਾਨਕਾ ਸੱਦੀ ਉੱਠੇ ਜਾ, ਮੈਂ ਉਹਨੂੰ ਸੱਦਿਆ ਸੱਦੇ ਉੱਠੀ ਜਾਏ, ਇਕੱਲਿਆ ਤੇ ਆਏ ਹਾਂ ਜੇ ਨਾ ਘੱਲਦਾ। ਹੁਣ ਆਹ ਜਿਹੜਾ ਮੇਰਾ ਤੁਹਾਡਾ ਢਾਂਚਾ ਹੈ, ਇਹ ਪਹਿਲਾਂ ਸੀ ਕਦੀ? ਇਸ ਨੂੰ ਗੁਰੂ ਜੀ ਕਹਿੰਦੇ ਨੇ, ਪਹਿਲਾ ਪੈਰ ਉਦੋਂ ਸ਼ੁਰੂ ਹੋਇਆ ਜਦੋਂ ਤੈਨੂੰ ਪਰਮਾਤਮਾ ਨੇ ਆਪਣੀ ਦੈਵੀ, ਉਹਦੀ ਇੱਛਾ ਸੀ ਵੀ ਆਹ ਢਾਂਚਾ ਬਣਨਾ, ਇਹੋ ਜਿਹੀ ਸੂਰਤ ਬਣਨੀ ਹੈ। ਮੈਂ ਅਰਜ਼ ਕਰਾਂਗਾ, ਉਸ ਵਕਤ ਵਾਹਿਗੁਰੂ ਜੀ ਦੀ ਆਪਣੀ ਇੱਛਾ ਅਨੁਸਾਰ, ਐ ਇਨਸਾਨ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਉਦੋਂ ਹੋਈ, ਮੈਂ ਸਮਝਦਾ ਜ਼ਿੰਦਗੀ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਤੂੰ ਮਾਂ ਦੀ ਕੁੱਖ ਵਿੱਚ ਟਿਕ ਗਿਆ, ਜਿਹਨੂੰ ਨਿਮਿਆ ਕਹਿੰਦੇ ਆ, ਗੁਰਬਾਣੀ ਨੇ ਸ਼ਬਦ ਨਿਮਿਆ ਵਰਤਿਆ। ਉੱਥੇ ਨਿੱਕਾ ਜਿਹਾ ਸੈੱਲ ਜਿੱਦਣ ਟਿਕ ਗਿਆ, ਉੱਦਣ ਸ਼ੁਰੂਆਤ ਹੋ ਗਈ। ਪਹਿਲਾ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਇਹ ਸਾਰੀਆਂ ਗੱਲਾਂ ਰੂਹਾਨੀ ਨੇ। ਹੁਣ ਜੇ ਕਹੋ ਜੀ ਸਾਨੂੰ ਅਲਟਰਾਸਾਊਂਡ ਰਹੀ, ਜਿਵੇਂ ਸਾਡੇ ਬੰਦੇ ਆ ਕਿਸ ਕਹਿੰਦੇ ਨੀ, ਇਹ ਐਵੇਂ ਬਾਬੇ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਚੱਲਦਾ ਜੀ, ਸਾਇੰਸ ਤਾਂ ਮੰਨਦੀ ਕੋਈ ਨੀ ਅੰਦਰ ਕੀ ਚੱਲ ਰਿਹਾ ਕੀ ਨਹੀਂ, ਉਹ ਆਪਣੇ ਢੰਗ ਨਾਲ ਵਿਆਖਿਆ ਠੀਕ ਹੈ, ਪਰਮਾਤਮਾ ਜਿੰਨੀ ਕਿ ਸੋਝੀ ਦਿੰਦਾ ਉਨੀ ਗੱਲ ਕਰਨੀ ਹੈ ਨਾ, ਸਾਨੂੰ ਇਸ ਬਾਰੇ ਸੋਝੀ ਨਹੀਂ। ਪਰ ਆਪਾਂ ਇਹ ਸਾਰੀ ਕਿਰਿਆ ਚੋਂ ਨਿਕਲ ਕੇ ਆਏ ਹਾਂ, ਮੈਂ ਵੀ ਨਿਕਲ ਕੇ ਆਇਆ, ਆਪ ਜੀ ਵੀ ਆਏ, ਪਰ ਮੈਨੂੰ ਵੀ ਨਹੀਂ ਪਤਾ। ਮੈਂ ਕਈ ਵਾਰੀ ਦੋ ਗੱਲਾਂ ਕਹਿੰਦਾ, ਜਦੋਂ ਜਨਮ ਨਹੀਂ ਹੋਇਆ, 9 ਮਹੀਨੇ 10 ਮਹੀਨੇ ਕਿਵੇਂ ਲੰਘੇ ਮੇਨੀ ਚੇਤਨਾ ਚ ਨਹੀਂ, ਤੇ ਜਦੋਂ ਮਰ ਜਾਣਾ ਮੇਰੇ ਨਾਲ ਕੀ ਵਾਪਰਨਾ ਜੀਵ ਨਾਲ ਮੈਨੂੰ ਕੋਈ ਪਤਾ ਨਹੀਂ। ਪਰ ਇਹਨਾਂ ਦੋ ਗੱਲਾਂ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ ਕਿ ਜਦੋਂ ਜਨਮ ਨਹੀਂ ਹੋਇਆ ਉਦੋਂ ਕੀ ਸੀ, ਤੇ ਜਦੋਂ ਮਰੇਗਾ ਤੇ ਉਦੋਂ ਬਾਅਦ ਕੀ ਹੋਣਾ। ਇਹ ਦੋ ਬਚਨ ਤਾਂ ਆਪਣੇ ਮੁਰਸ਼ਦ ਦੇ ਮੰਨੀਏ ਨਾ, ਪਹਿਲਾ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉੱਥੇ ਨਿਵਾਸ ਹੋ ਗਿਆ। ਹੁਣ ਉਹ ਨਿੱਕਾ ਜਿਹਾ ਸੈੱਲ, ਇਹਨੂੰ ਗੁਰਬਾਣੀ ਚ ਕਹਿ ਲਓ ਵੀ ਪਾਣੀ ਮੈਲਾ ਮਾਟੀ ਗੋਰੀ, ਪਾਣੀ ਮੈਲਾ, ਇਹ ਬਾਣੀ ਦੇ ਅਰਥ ਨੇ, ਮਾਂ ਪਿਤਾ ਦਾ ਬਿੰਦ ਤੇ ਮਾਂ ਦੀ ਰੱਤ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਹਜ਼ੂਰ ਨੇ ਫਰਮਾਇਆ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ बिना संग जय श्री की वार इस दे थोड़े अर्थ कर देना। रचंत जी रचना ए बंदे जो तेरे शरीर की रचना की आप थोड़ा क्या भी परमात्मा अखा किदन लाओगे नक कदों फिट करोगे निकिया निकिया नाड़िया किवें पचाओगे। उन्हें प्यारे रब वर्गा केड़ा इंजीनियर है जी आज जो छोटी जी कोई बरीक चीज तैयार कर दी थोड़ा हो जाती एक दम निकी रही है ना नैनू कहने ना छोटिया छोटिया जे किसी मान लो निकी जी कोई चीज बना दिती है निका जा पुरजा पा दिता बरीक तो बरीक उन्हें ओना ही रहना है। पर रब ने जिदन शुरू किया निका जहा एक निका सैल जहा तरी जाता मां दे उधर च उन्हें इस निके का एडा वड्डा विकास कर दिता प्यारू पुछो कुछ ना जिदा विकास हो फिट तो उन्हें सब कुछ उदो ही करता। फिर मेरी बेनती है नाड़ा उन्हें फिट करती उन्हें सब कुछ महाराज कहते ने रचंत जी रचना मात गर्भ अस्थापनंग सांस सांस सिमरंत नानक मां अगन्ना बिना संग जदों मां दे उदर विसी तेरी रचना की। पर एक गल जदों तेरी चेतना चेतना तो उदो ही जदों आ गए हुण कई बार सवाल उठता जी जिंद कदों पई सानू चले ते पता नहीं महाराज कहते चेतना ते विकास किया हुण उत्थे जदों धड़कन शुरू हो गई जे कहीए जी उदो कुछ नहीं ओ निक्का जिहा सैल भी तां चेतना है जियो पाए पिंड जिन साजिया दिता पहनण खाण उस चेतना दा उन्हें विकास करता जी। रचंत जी रचना मात गर्भ अस्थापनंग सां सां सिमरंत नानक महा अगना बिना संग जिन्नी तेरे स्वास सन जिन्नी तेरे दिल दी धड़कन सी खिन खिन तू वाहगुरु नूं चेते कीता ते परमात्मा ने पहले पैर विच तेनू अग भी सड़न नहीं दिता। फिर बेनती सुनियो सां सां सिमरंत नानक महा अगना बिना संग मुख तलै मूह थले सी पैर ऊपर है पैर तेरे उत्ते सन ए अज बाबा जी कह तेरा पहला पैर लंघे उदो तू तप करदा सा पुठा लटके मुख तले पैर ऊपर वसंदो कौथड़ा थाए कौथड़ा थाए नानक सो धनी क्यों विसारे हो उधर है जिस दा नाए क्यों भुल गए अपनी जिंदगी दा पहला पैर ओए जिथे स्वास वास बंदगी कर दिया तेनू सड़न नहीं दिता उन्हू चेते तो कर लै इनू गुरु जी ने कथा फरमाया काहे फिर तो भैया फूलिया फूलिया ए भगत कबीर साहब का शब्द है जदों बंदा चुख हंकारी आ जा पेंडू शब्द बंदा फुलिया नहीं जे समांदा कबीर साहब कहिंदे ओ बंदिया आ तू कहदा फुलिया फिरना मेरे वर्गा कोई नहीं कहिंदे ओ दिन भुल गए काहे ए तुक ध्यान नाल सुनो पाए फिर तो भैया फूलिया फूलिया जब दस मास उर्द मुख रहता सो दिन कैसे भूलिया जदों दस महीने पुठा पहले पैर च प्यास है तेनू दिन भुल गए इनू गुरु जी ने कहा विचो खसम है विचो गर्भ है निकल आया खसम विसार दुनी चतला। मेरी बेनती थोड़ी जी गुरमुखो ध्यान नाल सुनियो मैं रिपीट कर लगा पहला पैर है रैन कै वणजारिया मित्रा हुक्म पया गर्भास उर्द तप अंतर करे वणजारिया मित्रा उर्द अर्थ आप समझ गया ना पुठा तप कर रहा है माता दे उदर विच पुठा है उर्द तप अंतर करे वणजारिया मित्रा ते किन्ना कु दुख होवेगा भी उत्थे महाराज ने कहा खसम सेती अरदास प्यारे उस वक्त जदों पुठा तप कर रहा है कहने खसम दे अगे अरदासा कर रहा है वह अरदास दे शब्द की होणगे हुण थोड़ा जा गुरु साहब अगे क्लीयर कर रहे मुसलमान भी कर रहे हैं हिंदू भी कर रहे हैं वह अरदास दे खिमा करो ए अखर नहीं उत्थे सिर्फ एदी लीव लीनता एदा ध्यान ही एदी अरदास है फिर अर्ज है एदी लवलीनता महाराज कहते खसम सेती अरदास बखाने खसम दे सामने अरदास बयान कर रहा बखाने दर ते बोल रहा है उर्द ध्यान लिव लागा फिर रिपीट किया मैंने उर्द अर्थ पुठा ध्यान लगा लिव लागा लिव दा लफ्जी अर्थ वैसे हुंदा है निरंतरता लय हो जाना उंज गुरु साहब ने दो किला कही लिव तात दो राख है हुक्मी कर्म कमाए एक लिव है एक तात है लिव दा अर्थ है परमात्मा वाले पासे लीन हो जाना ते तात दा लफ्जी अर्थ है जी माया वाली दौड़ पर शुरू हो जानी ਇੱਥੇ ਸਤਿਗੁਰੂ ਬਚਨ ਕਰ ਰਿਹਾ ਖਸਮ ਸੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ, ਇਹਦਾ ਧਿਆਨ ਬਿਲਕੁਲ ਲਿਵ ਜੁੜੀ ਉਹ ਹਰਕਤ ਉਹ ਸਿਮਰਨ ਉਹ ਬੰਦਗੀ ਨਾ ਮਰ

ਇਸ ਸੰਸਾਰ ਵਿੱਚ ਬਾਹੜ ਜਾਸੀ ਨਾਂਗਾ ਤੇ ਜਦੋਂ ਇਹਨੇ ਜਾਣਾ ਤੇ ਮਹਾਰਾਜ ਕਹਿੰਦੇ ਨਾ ਜਾਣਾ ਫਿਰ ਵੀ ਨੰਗੇ ਹੀ ਹੈ, ਫਿਰ ਤੇਰੇ ਪੱਲੇ ਕੁਛ ਨੀ ਨਾਲ ਜਾਣਾ। ਜੈਸੀ ਕਲਮ ਵੁੜੀ ਹੈ ਮਸਤਕ, ਜਿਹੋ ਜੀ ਪਰਮਾਤਮਾ ਨੇ ਵੁੜੀ ਦਰ ਤੇ ਵਗੀ ਹੈ, ਜਿਹੋ ਜੀ ਤੇਰੇ ਮੱਥੇ ਤੇ ਕਲਮ ਚੱਲੀ ਹੈ ਨਾ ਹੁਕਮ ਦੀ, ਵੁੜੀ ਕਲਾਮ ਜਿਹੜੀ ਨਿਰੰਤਰ ਚੱਲਦੀ ਪਈ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ, ਜੋ ਕੁਝ ਮੱਥੇ ਤੇ ਲਿਖਿਆ ਉਹ ਮਨਾ ਉਹ ਤੇਰੀ ਜਿੰਦ ਨੂੰ ਮਿਲਣਾ ਓਏ ਜੋ ਲਿਖਿਆ ਹੈ। ਥੋੜੀ ਜਿਹੀ ਮੈਂ ਇੱਥੇ ਬੇਨਤੀ ਕਰਾਂਗਾ, ਤਿੰਨ ਚਾਰ ਆਪਾਂ ਉਦਾਹਰਨਾਂ ਲੈਣੀਆਂ ਨੇ। ਮੈਂ ਕਿਉਂ ਕਿਹਾ ਵੀ ਬੱਚੀਆਂ ਭੈਣਾਂ ਧੀਆਂ ਮਾਵਾਂ ਇਹ ਮੇਰੀ ਹੱਥ ਜੋੜ ਕੇ ਇੱਕ ਬੇਨਤੀ, ਆਪੋ ਆਪਣੀ ਇਹ ਸੋਚ ਹੈ। ਗੁਰਮੁਖੋ 6 ਮਹੀਨਿਆਂ ਸਭ ਨੂੰ ਪਤਾ ਲੱਗ ਜਾਂਦਾ ਢਾਂਚਾ ਬਣ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਵੀ ਕੀਤਾ ਗੰਡੇਂਦਿਆਂ 6 ਮਾਂਹ, ਇਹ ਪੂਰਾ ਗੰਢਦਿਆਂ ਗੁੰਢਦਿਆਂ ਸਰੀਰ ਜਿਹੜਾ ਮਹਾਰਾਜ ਗੁਰਬਾਣੀ ਚ ਕਹਿੰਦੇ 6 ਮਹੀਨਿਆਂ ਚ ਗੰਢਿਆ ਗਿਆ, ਜਿਹੜਾ 6 ਮਹੀਨਿਆਂ ਚ ਗੰਢਿਆ ਦਸੀ ਮਾਸੀ ਜਨਮ ਲਿਆ, ਤੇ ਇਹਦੇ ਟੁੱਟਦਿਆਂ 10 ਮਹੀਨੇ ਲੱਗਣੇ, ਤੁੜਨਦਿਆਂ 1 ਖਿਨੋ 1 ਖਿਨ ਲੱਗਣਾ, ਜਿਹੜਾ ਜੁੜਿਆ ਪਿਆ 6 ਮਹੀਨਿਆਂ ਦਾ ਉਹਨੇ ਤੋੜ ਕੇ ਰੱਖ ਦੇਣਾ। ਇੱਥੇ ਜਿਹੜੀ ਗੱਲ ਬੇਨਤੀ ਸਮਝਣ ਵਾਲੀ ਹੈ, ਗੁਰੂ ਜੋ ਸਾਨੂੰ ਸਮਰਤ ਦਿੰਦੇ ਆ ਉਹ ਇਹ ਵੇ, ਅਸੀਂ ਬੰਦੇ ਦੇ ਮਰਨ ਬਾਅਦ ਭੱਜਦੇ ਹਾਂ। ਬਹੁਤ ਭਾਗਾਂ ਵਾਲੇ ਨੇ ਜਿਉਂਦੇ ਜੀ ਆਪਣਾ ਕੰਮ ਕਰ ਜਾਂਦੇ ਆ, ਆਪਣਾ ਹੱਥੀ ਆਪਣਾ ਆਪੇ ਕਾਜ ਸਵਾਰੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ ਅਜੇ ਚੋਲਾ ਛੱਡਣਾ ਹੈ, ਤੇ ਮਹਾਰਾਜ ਨੇ ਪਹਿਲੇ ਹੀ ਕਹਿ ਦਿੱਤਾ ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ, ਪੈਜ ਰੱਖੋ ਅਰਦਾਸ ਜੀ, ਪੈਜ ਰੱਖੋ ਹਰ ਜਨੇ ਕੇਰੀ ਕਰ ਦੇਹੋ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ ਹਰਪ੍ਰਭ ਸੁਣੀ ਅਰਦਾਸ ਜੀ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧਨ ਧਨ ਕਹੇ ਸਾਬਾਸ ਜੀਓ। ਜਿਉਂਦੇ ਜੀ ਕਿਹਾ ਵੀ ਨਾਮ ਦਿਓ। ਵੇਖੋ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਜਿੰਨਾ ਕਿਸੇ ਨੂੰ ਖੇਡ ਹੁੰਦਾ, ਮੇਰਾ ਖਿਆਲ 99% ਘਰ ਉਹ ਫਿਰ ਇੱਕੋ ਗੱਲ ਕਹਿੰਦੇ ਜੀ ਦੀ ਮੁਕਤੀ ਹੋ ਸਕਦੀ ਹੈ ਜੀ, ਰੱਬ ਕਿਤੇ ਚੰਗੀ ਥਾਂ ਦੇ ਦੇਗਾ ਜੀ, ਅਰਦਾਸ ਕਰੋ ਜੀ, ਬੇਨਤੀ ਕਰੋ ਜੀ। ਮੈਂ ਆਪ ਨੂੰ ਬੇਨਤੀ ਕਰਾਂ ਗੁਰਮੁਖੋ, ਮਰਨ ਤੋਂ ਬਾਅਦ ਵੀ ਬੇਨਤੀ ਸਵੀਕਾਰ ਹੁੰਦੀ ਹੈ ਪਹੁੰਚ ਵਾਲੇ ਦੀ, ਪਰ ਸਭ ਤੋਂ ਪਹਿਲਾਂ ਜੀਵ ਦਾ ਭਲਾ ਇਹਦਾ ਪਰਿਵਾਰ ਕਰ ਸਕਦਾ 9 ਮਹੀਨੇ ਜਦੋਂ ਜੇ ਇਹਦਾ ਜਨਮ ਨਹੀਂ ਹੋਇਆ। ਇਸ ਨੁਕਤੇ ਨੂੰ ਜਿਹੜਾ ਪਹਿਲਾ ਪੈਰ ਹੈ ਉਹਦੇ ਕੋਲ ਚੇਤਨਾ ਹੈਗਾ, ਉਹ ਲਿਵ ਹੈ, ਉਹ ਜੁੜਿਆ, ਤੇ ਜੇ ਮਾਂ ਬਾਪ ਫਿਰ ਅਰਜੇ ਇਹ ਪ੍ਰੈਕਟਿਸ ਅਭਿਆਸ ਤੱਕ 8-9 ਮਹੀਨੇ ਜਿਹੜੇ ਨੇ, ਜੇ ਕਿਤੇ ਮਾਂ ਖੁਦ ਬਾਪ ਖੁਦ ਪਰਿਵਾਰ ਜਿੰਨੇ ਜੀ ਨੇ ਖੁਦ ਉਸ ਆਉਣ ਵਾਲੇ ਜੀ ਵਾਸਤੇ ਤਾਣ ਲਾ ਦੇਣ, ਜਿਸ ਕੁੱਖ ਚ ਬਾਣੀ ਤੋਂ ਬਿਨਾਂ ਵਾਹਿਗੁਰੂ ਬੜਾ ਔਖਾ ਕਹਿਣਾ, ਉਹਦੀ ਸੋਚ ਵਿੱਚ, ਉਹਦੇ ਨੇਤਰਾਂ ਵਿੱਚ, ਉਹਦੇ ਕੰਨਾਂ ਵਿੱਚ ਜਦੋਂ ਟੇਕ ਕੇ ਬੈਠੇ, ਮਾਂ ਨੂੰ ਪਤਾ ਅੰਦਰ ਬੱਚਾ ਹਰਕਤ ਕਰ ਰਿਹਾ। ਤੇ ਗੁਰਮੁਖੋ ਜੇ ਆਹਾਰ ਮਾਂ ਖਾਏ ਤੇ ਬੱਚੇ ਦੀ ਬੋਡੀ ਤੇ ਆਹਾਰ ਪੂਰਾ ਅਸਰ ਪਾਉਂਦਾ, ਆ ਦੁੱਧ ਚੁੰਘਦੇ ਨਿਆਣੇ ਨੇ ਮਾਂ ਜੋ ਕੁਝ ਖਾਂਦੀ ਨਿਆਣੇ ਤੇ ਅਸਰ ਹੁੰਦਾ, ਤੇ ਜੇ ਮਾਂ ਦਾ ਆਹਾਰ ਬੱਚੇ ਤੇ ਅਸਰ ਕਰਦਾ ਵਿਚਾਰ ਕਿਉਂ ਨਹੀਂ ਅਸਰ ਕਰੇਗਾ, ਜੇ ਵਿਚਾਰ ਕਰੇਗੀ ਤਾਂ। ਹੁਣ ਥੋੜਾ ਜਿਹਾ ਦੇਖੋ, ਕੱਲ ਅਸੀਂ ਮਹਾਰਾਜ ਦਾ ਪੜ੍ਹਿਆ, ਮੈਂ 3-4 ਉਦਾਹਰਨਾਂ ਦੇਣੀਆਂ ਨੇ ਜੋ ਗੁਰਬਾਣੀ ਨੇ ਫਰਮਾਇਆ। ਗੁਰੂ ਅਰਜਨ ਦੇਵ ਜੀ ਦਾ ਆਗਮਨ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ, ਭੱਟ ਸਾਹਿਬ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ, ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਰ ਰਿਧਾਰਨ, ਗੁਰ ਅਰਜਨ ਗੁਣ ਸਹਿਜ ਵਿਚਾਰਨ, ਗੁਰ ਰਾਮਦਾਸ ਕਰ ਕੀਓ ਪ੍ਰਗਾਸਾ, ਸਕਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਲਫ਼ਜ਼ ਫਿਰ ਇਹ ਤੁਕ ਸਤਿਗੁਰਾਂ ਦੀ, ਤੈ ਤੁਸੀਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਦੇਵ ਜੀ, ਆਪ ਜੀ ਨੇ ਆਪਣੇ ਜਨਮ ਤੋਂ ਹੀ ਬ੍ਰਹਮ ਨੂੰ ਪਛਾਣਿਆ, ਬ੍ਰਹਮ ਗਿਆਨੀ। ਇੱਕ ਭੱਟ ਸਾਹਿਬ ਜੀ ਨੇ ਹੋਰ ਬਚਨ ਕੀਤਾ, ਉਹ 2 ਤੁਕਾਂ ਸਿਰਫ ਲੈ ਲੈਣੇ। ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਗੁਰੂ ਅਰਜੁਨ ਦੇਵ ਜੀ ਦੇ ਘਰ ਗੁਰੂ ਰਾਮਦਾਸ, ਵਾਹਿਗੁਰੂ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜੁਨ ਦੇਵ ਜੀ ਪਰਮਾਤਮਾ ਦੇ ਭਗਤ ਬਣ ਕੇ ਆਏ ਆ। ਫਿਰ ਬੇਨਤੀ, ਜਨਮਤ ਗੁਰਮਤ ਬ੍ਰਹਮ ਪਛਾਣਿਓ, ਭਗਤ ਉੱਤਰ ਆਇਓ। ਅਗਲੀ ਇੱਕ ਹੋਰ ਕਿ ਉਧਰੈ ਮੈਂ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

ਝੁਕਦਾ ਹੈ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਚਰਨਾਂ ਵਿੱਚ ਨਹੀਂ ਲੱਗਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਪੈਰ ਸਫਲੇ ਹੁੰਦੇ ਨੇ, ਹੱਥ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਸਫਲੇ ਹੁੰਦੇ ਨੇ, ਸਿਰ ਸਫਲਾ ਹੁੰਦਾ। ਭੱਟਾ ਨੇ ਵੀ ਕਹਿ ਦਿੱਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ੍ਹ ਗੁਰਤਾ ਗੱਦੀ ਦਿਵਸ ਮਨਾਇਆ। ਭੱਟ ਵੀ ਕਹਿੰਦੇ ਨੇ ਚਰਨ ਤਾਂ ਪਰਸ ਕੈਥ ਚਰਨ ਗੁਰ ਅਮਰ ਪਵਲ ਰੈ, ਹੱਥ ਤਾਂ ਪਰਸ ਕੈਥ ਹੱਥ ਲੱਗੈ ਗੁਰ ਅਮਰ ਪੈ, ਜਿਹੀ ਤਾਂ ਪਰਸ ਕੈਥ ਜਿਹੀ ਗੁਰ ਅਮਰ ਭਣਿਜੈ, ਨੈਣ ਤਾਂ ਪਰਸ ਕੈਥ ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰਸ ਕੈਥ ਸਰਵਣ ਗੁਰ ਅਮਰ ਸੁਣਿਜੈ। ਫਿਰ ਕਹਿੰਦੇ ਸਕੈਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ, ਸਕੈਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਇੱਕ ਇੱਕ ਅੰਗ ਤਾਂ ਸਕਾਰਥਾ ਹੈ, ਸਫਲਾ ਹੈ ਜੇ ਗੁਰੂ ਦੇ ਚਰਨਾਂ ਵਿੱਚ ਲੱਗਦਾ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਹੀ ਤ੍ਰਿਗ ਹੈ। ਰਸਨਾ ਉਹ ਸਫਲੀ ਹੈ ਜਿਹੜੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੀ, ਨੇਤਰ ਉਹ ਭਲੇ ਜਿਹੜੇ ਗੁਰੂ ਦੇ ਦਰਸ਼ਨ ਕਰਦੇ, ਕੰਨ ਉਹ ਸਫਲੇ ਜਿਹੜੇ ਗੁਰੂ ਦਾ ਜਸ ਸਰਵਣ ਕਰਦੇ ਨੇ, ਹਿਰਦਾ ਉਹ ਸਫਲਾ ਹੈ ਜਿੱਥੇ ਗੁਰੂ ਦਾ ਨਾਮ ਵਸਦਾ ਹੈ, ਸਿਰ ਉਹ ਸਫਲਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਉਂਦਾ ਹੈ। ਨਹੀਂ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਫਿਰ ਕਹਿੰਦੇ ਕੁੰਨੇ ਹੇਠ ਜਲਾਈਏ ਉਸ ਸਿਰ ਨੂੰ। ਇੱਥੋਂ ਤੱਕ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਕਿ ਉਹਨੂੰ ਚੁੱਲ੍ਹੇ ਦੇ ਵਿੱਚ ਸਾੜ ਦੇਣਾ ਚਾਹੀਦਾ, ਜਿਹੜੀ ਤੌੜੀ ਹੁੰਦੀ ਹੈ ਨਾ, ਤੌੜੀ ਦੇ ਵਿੱਚ ਸਬਜ਼ੀ ਭਾਜੀ ਰਿੰਨੀ ਜਾਂਦੀ ਹੈ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਖੁਦਾ ਦੀ ਇਬਾਦਤ ਵਿੱਚ ਨਹੀਂ ਝੁਕਦਾ, ਉਹਦੇ ਸ਼ੁਕਰਾਨੇ ਵਿੱਚ ਨਹੀਂ ਝੁਕਦਾ, ਕੁੰਨੇ ਹੇਠ ਜਲਾਈਏ ਬਾਲਣ ਦੀ ਜਗ੍ਹਾ ਉਹ ਸਿਰ ਡਾਹ ਦੇਣਾ ਚਾਹੀਦਾ ਹੈ। ਸੋ ਆਓ ਸਾਰੇ ਆਪਾਂ ਗੁਰੂ ਚਰਨਾਂ ਵਿੱਚ ਮਨੋ ਬਿਰਤੀਆਂ ਜੋੜੀਏ। ਪਾਵਨ ਸ਼੍ਰੀ ਮੁਖ ਵਾਕ ਦੀ ਕਥਾ, ਕਿਉਂਕਿ ਸਾਧ ਸੰਗਤ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵ ਡੇਵਰ ਨ ਕੋਏ। ਇਹ ਨਿਰੰਕਾਰ ਦੀ ਬਾਣੀ ਹੈ ਤੇ ਨਿਰੰਕਾਰ ਨੂੰ ਇਹਦੇ ਅਰਥ ਬੋਧ ਦਾ ਪਤਾ ਹੈ। ਅਲਪਗ ਜੀਵ ਹਾਂ ਤੁਸ਼ ਬੁੱਧੀ ਅਨੁਸਾਰ ਜਿੰਨੀ ਕੁ ਮਹਾਰਾਜ ਜੀ ਨੇ ਮਤ ਬਖਸ਼ੀ ਹੈ, ਤੁਸੀਂ ਅਸੀਸ ਬਖਸ਼ੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਚਰਨ ਮਤ ਬੁੱਧ ਵਿੱਚ ਟਿਕਾ ਕਰਕੇ ਆਪ ਦੀ ਗੁਰਬਾਣੀ ਦੀ ਗੋਝ ਕਥਾ ਕਰਵਾ ਲੈਣ, ਸ਼ਬਦਾਂ ਦੇ ਸਹੀ ਅਰਥ ਕਰਾ ਲੈਣ। ਆਓ ਸਾਰੇ ਹਿਰਦੇ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਆ

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਦਿਆਲ ਅਕਾਲ ਪੁਰਖ ਵਾਹਿਗੁਰੂ, ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਿਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਿਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ। ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਤੇ ਭਜਨ ਭੱਬੇ ਹੋੜਾ ਲਾ ਦੀਏ ਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘਾ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ ਹੈ? ਪਾਤਸ਼ਾਹ ਆਪ ਆਸਾ ਜੀ ਦੀ ਵਾਰ ਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ। ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ। ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਿਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ।
ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸਵਾਮੀ, ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ, ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ। ਵੈਸੇ ਮਹਾਰਾਜ ਕਹਿੰਦੇ ਬੇਪਰਵਾਹ ਹੀ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾਉਂਦੀ ਹਰ ਵੇਲੇ, ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਮੈਂ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿਹੋ ਜਿਹਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆਂ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ। ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ, ਹਰ ਵਕਤ ਰਸੋਈ ਦੀ ਪਰਿਕਰਮਾ ਕਰਦਾ ਫਿਰੇ। ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ, ਗੋਪਾਲ ਦਾ, ਦਿਆਲ ਦਾ, ਕੀਰਤਨ ਦਾ ਆਸਰਾ ਰਹਿੰਦਾ ਹੈ। ਸੰਤ ਉਦਰਣ ਦਿਆਲੰਗ ਆਸਰੰਗ ਗੋਪਾਲ ਕੀਰਤਨ ਹੈ, ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ ਜੀਵਨ ਦਾ ਆਧਾਰ।

0: ਫਿਰ
1: ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ

0: ਨਾਮਾ।
1: ਬਹੁਤਾਤ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦੇ ਲਾਗੋ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ ਹੈ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗਾ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ। ਪਰ ਜੇ ਕੋਈ ਸੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਤੇ ਮਿਟਦੀ ਕਿਵੇਂ ਹੈ? ਪੰਚ

0: ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੌਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜਿਹਦਾ ਤਪ ਰਿਹਾ ਹੈ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ, ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਿਵਾਜ ਹੈ, ਸਤਿਗੁਰੂ ਗਰੀਬਾਂ ਨਿਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭਾਗੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ। ਖੱਗ ਭਾਗੈ ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ ਕਿਉਂਕਿ ਮੇਰੇ ਕੋਲੋਂ, ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ। ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰ, ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ, ਬਾਣੀ ਆਈ ਹੈ ਇਹਦੇ ਸਦਾ ਵਾਸਤੇ ਇਹਦਾ ਭਲਾ ਕਰ ਦੀਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦੀਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਧਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੈ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਬੇਨਤੀ ਕਰੀ ਦੀ ਹੈ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ, ਗੁਰੂ ਬਖਸ਼ਿਸ਼ ਕਰਦਾ। ਸੀਤਲ ਥੀਵੈ ਨਾਨਕਾ, ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ, ਤੇ ਕਿਤੇ 2 ਮਿੰਟ ਬੈਠ ਕੇ ਨਾ ਤੇ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਨਾਮ ਜਪ ਲਈਏ, ਸਾਰਾ ਕ੍ਰੋਧ ਨਾਸ ਹੋ ਜਾਂਦਾ ਹੈ, ਹਿਰਦਾ ਠੰਡਾ ਠਾਰ ਹੋ ਜਾਂਦਾ। ਪ੍ਰੈਕਟੀਕਲ ਕਰਕੇ ਵੇਖ ਲਈਏ, ਭਾਵੇਂ 5 ਮਿੰਟ, ਭਾਵੇਂ 2 ਮਿੰਟ, ਭਾਵੇਂ 1 ਪਲ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਟਿਕਦਾ ਬਾਣੀ ਪੜ੍ਹਨ ਲੱਗਿਆ, ਮਨ ਟਿਕੇਗਾ ਤੇ ਬਾਣੀ ਪੜ੍ਹਨੀ ਹੈ, ਮਨ ਟਿਕੇਗਾ ਤੇ ਨਾਮ ਜਪਣਾ, ਬਾਣੀ ਪੜ੍ਹਨੀ ਹੈ ਤਾਂ ਕਿ ਸਾਡਾ ਮਨ ਟਿਕੇ, ਸਾਡਾ ਹਿਰਦਾ ਇਕਾਗਰ ਹੋਵੇਗਾ ਫਿਰ ਬਾਣੀ ਪੜ੍ਹਾਂਗੇ। ਨਹੀਂ ਨਹੀਂ, ਬਾਣੀ ਪੜ੍ਹਨੀ ਹੈ ਹਿਰਦਾ ਇਕਾਗਰ ਕਰਨ ਵਾਸਤੇ। ਹਿਰਦਾ ਤਾਂ ਇਕਾਗਰ ਹੁੰਦਾ ਹੀ ਨਹੀਂ, ਕਿਉਂਕਿ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਇੱਕੋ ਇੱਕ ਵਸੀਲਾ ਹੈ, ਹਿਰਦਾ ਤਪ ਰਿਹਾ ਹੋਵੇ ਵਿਕਾਰਾਂ ਦੀ ਤਪਸ਼ ਦੇ ਨਾਲ ਤੇ ਮਨ ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ੍ਰੀ
1: ਵਾਹਿਗੁਰੂ,
0: ਬਾਣੀ ਪੜ੍ਹੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ। ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕੁਦਰਤੀ। ਅਸੀਂ ਕੱਲ੍ਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਾਰੇ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ, ਕਿਉਂਕਿ ਪਿਆਰ ਹੋ ਗਿਆ। ਅਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਹੈ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਨੇ ਦੀਨ ਦੁਨੀਆ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ, ਕੁੜਮ ਕਰਕੇ ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨਮ ਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ, ਤੇਰੇ ਗੁਣ ਗਲਿਆ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੇ, ਛੁੱਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ, ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤਰਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ। ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤੋਂ ਸਲਾਹ ਵਿੱਚ ਭੱਟਾ ਨੇ ਕਿਹਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਨ ਸੇਵਾ ਕੀਤੀ, 11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ, ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ, ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ ਤੇ ਠੇਡਾ ਲੱਗ ਕੇ ਡਿੱਗ ਪਏ, ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਵੇ ਸੋ ਉਗਵੈ, ਮੋਹਕਾ ਕਹਿਆ ਵਾਓ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੋਈ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ ਤੇ ਰਸਨਾ ਤੋਂ ਬਚਨ ਨਿਕਲੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਹੈ ਕੁੜਮਾਂ ਦੇ ਦਰ ਤੇ ਆਣ ਕੇ, ਨਿਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ ਹੈ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਿਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਿਆ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਆਖਿਆ ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ, ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ? ਪਾਤਸ਼ਾਹ ਕਹਿਣ ਲੱਗੇ ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ, ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ ਹੈ, ਸ਼ੀਤਲ ਹੁੰਦਾ ਹੈ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦੇਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ ਠੰਡਾ।

0: ਸਾਰੇ ਜਨ ਸਗਲੇ ਜਨ ਤੋਂ ਭਾਵ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਵੈ ਧਰਮ ਕਿ ਬਲਹਾਰ ਜਾਈਏ ਪਾਤਸ਼ਾਹ ਤੋਂ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਭੱਟ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਜਹਾਜ ਸਾਹਮਣੇ ਜਿਹੜਾ ਵੀ ਚਰਨਾਂ ਨੂੰ ਲੱਗਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ ਪਾਤਸ਼ਾਹ ਭੱਟ ਇੱਦਾਂ ਕਹਿੰਦੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਪਿਆਰਾ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਕੀਤੀ ਤੇ ਲੰਗਰ ਦੀ ਸੇਵਾ ਸੀ ਨਾ ਭਾਈ ਮਨ ਸਾਹਿਬ ਨੇ ਤੇ ਮਹਾਰਾਜ ਨੇ ਕਹਿ ਦਿੱਤਾ ਸੀ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ ਜੇ ਭਵ ਜਲ ਤੋਂ ਪਾਰ ਹੋਣ ਦਾ ਕੋ ਜ਼ਰੀਆ ਹੈ ਉਹ ਭਾਈ ਮੰਝ ਦੇ ਚਰਨ ਨੇ ਆਖੋ ਪਿਆਰ ਨਾਲ ਸਤਨਾਮ ਜਗ ਲੰਘਣ ਹਾਰਾ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸਾਰੇ ਜਨਾਂ ਦਾ ਉਧਾਰ ਹੋ ਜਾਂਦਾ ਹੈ।
1: ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ
0: ਦੀ ਵਡਿਆਈ ਸੁਣ ਕੇ ਜਿਹੜਾ ਮਨ ਡਰਦਾ ਸੀ ਨਾ ਕਿ ਮੇਰੇ ਤਾਂ ਪਾਪ ਬੜੇ ਨੇ ਮੈਂ ਤਾਂ ਔਗਣ ਹਾਰਾ ਹਾਂ ਕਿਵੇਂ ਰੱਬ ਨੂੰ ਪਾਵਾਂਗਾ ਗੁਰੂ ਦੀ ਵਡਿਆਈ ਸੁਣ ਕੇ ਮਨ ਨਿਡਰ ਹੋ ਗਿਆ ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕਰਕੇ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ ਗੁਰੂ ਪਿਆਰਿਓ ਤੇਵੇਂ ਗੁਰੂ ਦੀ ਸ਼ਰਨ ਆਉਣ ਕਰਕੇ ਵਿਸ਼ੇ ਵਿਕਾਰਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ ਮਨ

0: ਨਾਮ ਧਨ ਨੂੰ ਸੰਚਦੇ ਨੇ। ਨਾਮ ਧਨ ਜਿਸ ਜਨ ਕੇ ਪਾਲੈ ਸਹੀ ਪੂਰਾ ਸਾਹ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ ਇਕੱਤਰ ਕਰ ਲੈਂਦਾ ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਈ। ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ, ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ, ਫਿਰ ਤੋਟ ਨਹੀਂ ਆਉਂਦੀ। ਖਾਧੈ ਖਰਚੈ ਤੋਟ ਨਾ ਆਵੇ, ਹਲਤ ਪਲਤ ਕੇ ਸੰਗੇ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ, ਨਾਮ ਧਨ ਸੰਚ ਲੈਂਦੇ ਹਨ, ਇਕੱਤਰ ਕਰ ਲੈਂਦੇ ਹਨ।
1: ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਰੱਬ ਦੇ ਪਿਆਰਾਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ। ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ। ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ। ਆਹੋ ਕਿਹੜੇ ਕੰਮ ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ, ਲਿਵ ਵਿੱਚ ਲੱਗੇ ਰਹਿੰਦੇ ਹਨ। ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ, ਆਖੋ ਪਿਆਰ ਨਾਲ।

0: ਗੁਰੂ
1: ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀਆਂ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌ ਥੋੜੀ ਕਿਹਾ। ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ ਤੇ ਉਸ ਮਰਦ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ ਹੈ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਕਾਰ ਪੈਂਦੀ ਹੈ, ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜਹ ਗਿਆਨ ਪ੍ਰਕਾਸ਼ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿ। ਹੱਦ ਤੋਂ, ਹੱਦ ਬੰਨੇ ਤੋਂ ਪਰੇ, ਇੱਕ ਸਾਜ ਨਹੀਂ। ਫਿਰ ਮਹਾਰਾਜ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ, ਵੱਜਦਾ ਸੁਣਾਈ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰ ਬਾਣੀ ਦੀ ਕਥਾ ਕਰਦੇ ਹਾਂ, ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ, ਬਾਣੀ ਨਿਰੰਕਾਰ ਹੈ, ਵਾਹਿਗੁਰੂ ਪਰਮਾਤਮਾ ਦੀ ਖਸਮ ਦੀ ਬਾਣੀ ਹੈ, ਇਹਦੇ ਅਰਥ ਪਾਤਸ਼ਾਹ ਆਪ ਹੀ ਕਰ ਲੈਣ, ਕਰਵਾ ਲੈਣ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਤੁਸ਼ ਬੁੱਧੀ ਅਨੁਸਾਰ ਜੋ ਮਹਾਰਾਜ ਜੀ ਨੇ ਬਚਨ ਕਰਾਏ ਨੇ ਆਪ ਪ੍ਰਵਾਨ ਕਰ ਲੈਣੇ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਧਨਾ ਦਾ ਸੇਵਾਦਾਰ ਜਾਣ ਕੇ ਬਖਸ਼ ਲੈਣਾ। ਹਰ ਬੁੱਧਵਾਰ, ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਬਾਟਾ ਤਿਆਰ ਹੁੰਦਾ, ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ। ਆਓ ਨਿਗੁਰੇਪਣ ਦੀ ਝੂਠ ਲਾਈਏ, ਨਹੀਂ ਤੇ ਕਿਤੇ ਇਹ ਨਾ ਹੋਵੇ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਅਖੀਰਲੀ ਪੰਕਤੀ ਸਰਵਣ ਕਰੋ ਭੁੱਲਾਂ ਦੀ ਖਿਮਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨਵਾਦ ਹੈ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਖਰੀ ਪੰਕਤੀ ਹੈ, ਸਰਵਣ ਕਰੀਏ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। Waheguru ji ka khalsa, Waheguru ji ki fateh। Calgary de ikko ik Punjabi Dharmik Radio 102.7 FM te hun sarvan karde haan Shri Harmandir Sahib Amritsar ton Shri Rehra Sahib ji de paath। Waheguru ji ka khalsa, Waheguru ji ki fateh।

ਦਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤਿਰ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨੇ ਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਨੇ ਓ ਸ੍ਰੀ ਅਸਪਾ

ਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾ

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ

ਇਹ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਐ, ਪੰਜ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਇ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ।

ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ।

ਅਨਰਹਿਤ ਦਾਨ ਬਵੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸੁਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ

ആദ്യത് പാമൻ പവിത്രയാസ്ഥാന സജ്ജ കണ്ട് ശ്രീഹർമന്ത്

ਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ

0: ਵਾਹਿਗੁਰੂ ਜੀ ਕੀ ਫਤਿਹ।
1: ਸੋਤ ਅਪਰਾਧ ਕਰਤ ਹੈ ਜਿਤੇ, ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਆਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਭੀ ਚੇਤਨਾ ਰਾਖਸ ਮਾਇਆ, ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਸ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ।

राज कापटं अरूप कापटं तान कापटं कुल गर्वतः।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।